0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਰਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the East Indian community uniting the world for your listening pleasure at Fairchild Radio the multicultural spirit of Calgary CHKF 94.7 FM
2: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਵਾਲੇ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਈਵਨਿੰਗ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਅਲੱਗ ਅਲੱਗ ਖਬਰਾਂ ਅਤੇ ਗੱਲਾਂਬਾਤਾਂ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਉਸ ਤੋਂ ਇਲਾਵਾ ਕੁਛ ਇੱਕ ਖਾਸ ਗੱਲਾਂਬਾਤਾਂ ਜਿਹੜੀਆਂ ਨੇ ਉਹ ਵਿਸਾਖੀ ਦੇ ਮੇਲੇ ਨੂੰ ਲੈ ਕੇ ਵੀ ਕੀਤੀ ਜਾਣਗੇ ਕਿਉਂਕਿ ਤੁਹਾਨੂੰ ਪਤਾ ਵੀ ਵਿਸਾਖੀ ਦਾ ਮੇਲਾ ਬੜੀ ਤੇਜ਼ੀ ਦੇ ਨਾਲ ਭਜਦਾ ਆ ਰਿਹਾ ਅੱਗੇ ਹਾਲੇ ਕੱਲ੍ਹ ਹੀ ਨਗਰ ਕੀਰਤਨ ਮਨਾ ਕੇ ਹਟੇ ਹਾਂ ਆਪਾਂ ਅਤੇ ਜਗ੍ਹਾ ਜਗ੍ਹਾ 'ਤੇ ਉਹਦੀ ਚਰਚਾ ਸੋ ਹੁਣ ਨਵਾਂ ਜਿਹੜਾ ਛੋਟਾ ਜਿਹਾ ਪ੍ਰੋਗਰਾਮ ਕਿਉਂਕਿ ਨਗਰ ਕੀਰਤਨ ਨਾਲ ਕੋਈ ਕੰਪੈਰੀਜ਼ਨ ਜਾਂ ਇਹਨਾਂ ਦੀਆਂ ਚੀਜ਼ਾਂ ਨਹੀਂ ਬਟ ਇਹ ਹੈ ਵੀ ਇਹ ਕਲਚਰ ਪ੍ਰੋਗਰਾਮ ਜਿਹੜਾ ਪਿਛਲੇ 15 ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਸੋ ਵਿਸਾਖੀ ਮੇਲਾ ਦੇ ਨਾਂ ਦੇ ਉੱਤੇ ਇਹ ਕਰਦੇ ਆ ਰਹੇ ਹਾਂ ਜੀ ਸੋ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵਿਸਾਖੀ ਮੇਲਾ .ca ਤੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਬਟ ਤੁਹਾਨੂੰ ਦੱਸ ਦਿਓ ਵੀ ਇਹ ਪ੍ਰੋਗਰਾਮ 13ਵਾਂ ਵਿਸਾਖੀ ਮੇਲਾ ਕੋਵਿਡ 'ਚ ਬ੍ਰੇਕ ਲਾਈ ਸੀ ਬਟ 13ਵਾਂ ਵਿਸਾਖੀ ਮੇਲਾ ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਇਸ ਵਾਰੀ ਵੰਸ ਅਗੇਨ ਮਨਾਇਆ ਜਾ ਰਿਹਾ ਜੈਨਸਿਸ ਸੈਂਟਰ ਦਾ ਫੀਚਰ ਜਿਮ ਜਿੱਥੇ ਕਿ ਤੁਸੀਂ ਪਹਿਲਾਂ ਵੀ ਈਵੈਂਟ ਦੇਖਦੇ ਹੋ ਸੋ ਉਸੇ ਜਗ੍ਹਾ ਦੇ ਉੱਤੇ ਇਹ ਪ੍ਰੋਗਰਾਮ ਹੋਏਗਾ ਅਤੇ ਤੁਹਾਡੇ ਸਾਰਿਆਂ ਦਾ ਪਿਆਰ ਅਤੇ ਸਹਿਯੋਗ ਜਿਹੜਾ ਇਸੇ ਤਰੀਕੇ ਨਾਲ ਹੀ ਚਾਹੀਦਾ ਤਾਂ ਕਿ ਇਹ ਪ੍ਰੋਗਰਾਮ ਜਿਹੜੇ ਨੇ ਉਹ ਕਾਮਯਾਬ ਹੋ ਸਕਣ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਦਾ ਮੈਸੇਜ ਆਉਂਦਾ ਰਹਿੰਦਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਵੋਲਵ ਹੋ ਰਹੇ ਹੋ ਇਸ ਪ੍ਰੋਗਰਾਮ 'ਚ ਚਾਹੇ ਤੁਸੀਂ ਸਪੋਂਸਰ ਕਰ ਰਹੇ ਹੋ ਚਾਹੇ ਵਲੰਟੀਅਰ ਕਰ ਰਹੇ ਹੋ ਜਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਰਫੋਰਮ ਕਰਦੇ ਹੋ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਸਾਰਿਆਂ ਵਾਸਤੇ ਰਲ ਮਿਲ ਕੇ ਹੋਣੀਆਂ ਅਤੇ ਇਸ ਪ੍ਰੋਗਰਾਮ ਨੂੰ ਪਹਿਲਾਂ ਹੀ ਤਰ੍ਹਾਂ ਵੰਸ ਅਗੇਨ ਫਿਰ ਤੋਂ ਕਾਮਯਾਬ ਕਰਨਾ ਆਪਾਂ ਸੋ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਕੱਲ੍ਹ ਦਾ ਪ੍ਰੋਗਰਾਮ 5 ਵਜੇ ਤੱਕ ਸੀਗਾ ਜਿਹਦੇ 'ਚ ਕਾਫੀ ਗੱਲਬਾਤ ਸੁਣੀ ਤੁਸੀਂ ਅਤੇ ਉਸ ਤੋਂ ਇਲਾਵਾ ਜਿਹੜੀ ਹੋਰ ਗੱਲਬਾਤ ਹੈ ਸਾਡੇ ਇੱਕ ਬੜੇ ਹੀ ਰਿਸਪੈਕਟਡ ਡਾਕਟਰ ਮੱਟੂ ਜਿਹੜੇ ਕਿ ਸਰਦਾਰ ਲਾਲ ਮੱਟੂ ਜਿਹੜੇ ਜੀ ਉਹ ਸਦੀਵੀ ਵਿਛੋੜਾ ਦੇ ਗਏ ਸੀ ਥੋੜ੍ਹੇ ਦਿਨ ਪਹਿਲਾਂ ਅਤੇ ਹੁਣ ਕੱਲ੍ਹ ਉਹਨਾਂ ਨੂੰ ਮੈਮੋਰੀਅਲ ਸੀਗਾ ਉਹਨਾਂ ਦੇ ਇੱਕ ਸਕੂਲ ਦੇ ਵਿੱਚ ਹੀ ਥਰਡ ਅਕੈਡਮੀ ਦੇ ਵਿੱਚ ਆਫਟਰ ਕ੍ਰਿਮੇਸ਼ਨ ਤੋਂ ਬਾਅਦ ਅਤੇ ਉੱਥੇ ਜਾਣ ਦਾ ਮੌਕਾ ਮਿਲਿਆ ਕਾਫੀ ਵਧੀਆ ਦੋਸਤ ਜਿਹੜੇ ਉੱਥੇ ਮਿਲੇ ਜੀ ਸਾਰਿਆਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਡਾਕਟਰ ਮੱਟੂ ਨੇ ਆਪਣੇ ਆਪਣੇ ਲਾਈਫ ਦੇ ਵਿੱਚ ਉਹਨਾਂ ਨੂੰ ਟੱਚ ਕੀਤਾ ਉਹ ਸਾਰੀਆਂ ਸਟੋਰੀਜ਼ ਵੀ ਸੁਣਨ ਨੂੰ ਮਿਲੀਆਂ ਕਾਫੀ ਵਧੀਆ ਮਾਹੌਲ ਬਣਿਆ ਸੀਗਾ ਜੀ ਸੋ ਇਟ ਵਾਜ਼ ਵੰਡਰਫੁਲ ਟੂ ਸੀ ਕਿ ਵੀ ਕਿਸ ਤਰੀਕੇ ਨਾਲ ਉਹਨੇ ਆਪਣੀ ਜਿਹੜੀ ਇਹ ਛਾਪ ਸਾਰੇ ਲੋਕਾਂ ਦੇ ਛੱਡੀ ਜਿਹੜੇ ਜਿਹੜੇ ਲੋਕ ਉਹਨਾਂ ਦੇ ਕੋਲ ਆਉਂਦੇ ਰਹੇ ਅਤੇ ਫਾਈਨਲੀ ਇੱਕ ਥਰਡ ਅਕੈਡਮੀ ਨਾਂ ਦਾ ਜਿਹੜਾ ਇੰਸਟੀਚਿਊਟ ਹੈ ਹੁਣ ਥਰਡ ਅਕੈਡਮੀ ਬੇਸਿਕਲੀ ਕਿਉਂਕਿ ਉਹ ਸਪੈਸ਼ਲ ਨੀਡ ਕਿਡਸ ਵਾਸਤੇ ਸਕੂਲ ਬਣਾਇਆ ਉਹਨਾਂ ਨੇ ਅਤੇ ਪਹਿਲਾਂ 2-3 ਸਕੂਲ ਸੀਗੇ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਸੀਗੇ ਸੋ ਹੁਣ ਉਹਨਾਂ ਦੇ ਬੇਟੇ ਸੁਨੀਲ ਮੱਟੂ ਜਿਹੜੇ ਨੇ ਉਹ ਇਸ ਸਕੂਲ ਨੂੰ ਅੱਗੇ ਵਧਾਉਣਗੇ ਆਲਰੇਡੀ ਉਹ ਵਧਾ ਰਹੇ ਆ ਵੈਸੇ ਬਟ ਕਿਉਂਕਿ ਇਹ ਰਿਟਾਇਰ ਹੋ ਚੁੱਕੇ ਸੀਗੇ ਬਟ ਫਿਰ ਵੀ ਕਿਉਂਕਿ ਥੋੜ੍ਹਾ ਬਹੁਤਾ ਤਾਂ ਕੁਛ ਨਾ ਕੁਛ ਗਾਈਡੈਂਸ ਜਿਹੜੀ ਉਹ ਰਹਿੰਦੀ ਹੈ ਬਟ ਹੁਣ ਇਹ ਗੱਲਬਾਤ ਨੂੰ ਅੱਗੇ ਵਧਾਉਂਦੇ ਅਤੇ ਅੱਜ ਦਾ ਵੈਦਰ ਦੇ ਬਾਰੇ ਕੁਇਕਲੀ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਰਾਈਟ ਨੂੰ 16 ਡਿਗਰੀ ਜਿਹੜਾ ਕਿ 16 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਟੈਂਪਰੇਚਰ ਅਤੇ ਹਾਈ ਅੱਜ ਦਾ ਵੈਸੇ 21 ਡਿਗਰੀ ਹੋਣਾ ਸੀ ਜਿਹੜਾ ਪਹਿਲਾਂ ਹੋ ਚੁੱਕਿਆ ਅਤੇ ਹੁਣ ਠੰਡਕ ਵਾਲੇ ਪਾਸੇ ਜਾ ਲਿਆ ਸਨਰਾਈਜ਼ 5:52 'ਤੇ ਸਨਸੈਟ ਜਿਹੜਾ 9:14 'ਤੇ ਸੋ ਪ੍ਰੋਗਰਾਮ ਖਤਮ ਕਰਨ ਤੋਂ ਵੀ 1.25 ਘੰਟਾ ਬਾਅਦ ਅੱਜ ਸੂਰਜ ਜਿਹੜਾ ਛੁਪੇਗਾ ਅਤੇ ਵੈਸੇ 19 ਡਿਗਰੀ ਮੰਨਿਆ ਜਾ ਰਿਹਾ ਸੀ ਹੋਏਗਾ ਬਟ 21 ਡਿਗਰੀ ਤੱਕ ਪਹੁੰਚ ਗਿਆ ਕੱਲ੍ਹ ਦਾ ਦਿਨ ਜਿਹੜਾ ਅੱਜ ਤੋਂ ਵੀ ਜ਼ਿਆਦਾ ਗਰਮ ਹੋਏਗਾ 24 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 4 ਡਿਗਰੀ ਹੋਏਗਾ ਵੈਡਨਸਡੇ 13 May ਨੂੰ 23 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 8 ਡਿਗਰੀ ਥਰਸਡੇ ਨੂੰ ਵਿੰਡੀ ਹੋਣ ਦੇ ਚਾਂਸਿਸ ਨੇ ਸੋ ਵੈਡਨਸਡੇ ਵੀ ਥੋੜ੍ਹਾ ਜਿਹਾ 13 May ਨੂੰ ਇਹ ਕਲਾਊਡੀ ਤਾਂ ਹੈਗਾ ਹੀ ਹੈ ਬਟ ਉਹਦੇ ਨਾਲ ਨਾਲ ਹੋ ਜਾਂਦਾ ਵੀ 3 ਮਹੀਨੇ ਵੀ ਥੋੜ੍ਹੀ ਬਹੁਤੀ ਕਿਤੇ ਆ ਜਾਏ ਬਟ ਇਸ ਤੋਂ ਇਲਾਵਾ ਥਰਸਡੇ ਨੂੰ ਜਿਹੜਾ ਥਰਸਡੇ ਵਾਲਾ ਦਿਨ ਹੈ 14 May 17 ਡਿਗਰੀ ਵੱਧ ਤੋਂ ਵੱਧ ਹੋਏਗਾ ਘੱਟ ਤੋਂ ਘੱਟ 8 ਡਿਗਰੀ ਹੋਏਗਾ ਅਤੇ

0: ਵਿੰਡੀ ਦੇ ਨਾਲ ਨਾਲ ਥੋੜੀ ਜਿਹੀ ਸਨ ਤੇ ਕਲਾਊਡ ਜਿਹੜਾ ਉਹ ਵੀ ਦੇਖਿਆ ਜਾ ਰਿਹਾ। ਫਰਾਈਡੇ ਵਾਲੇ ਦਿਨ ਬਾਰਿਸ਼ ਜਿਹੜੀ ਇਹ ਹੋ ਰਹੀ ਹੈ 3.9 ਸੈਂਟੀਮੀਟਰ ਤੱਕ, ਮਿਲੀਮੀਟਰ ਤੱਕ, ਨੋਟ ਸੈਂਟੀਮੀਟਰ ਤੱਕ ਜਿਹੜੇ ਆਫਟਰਨੂਨ ਦੇ ਵਿੱਚ ਬਾਰਿਸ਼ ਹੋਏਗੀ। ਸੋ ਇਹ ਹੁਣ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਮੌਸਮ ਹੋ ਗਿਆ। ਅਤੇ ਸੈਟਰਡੇ ਵਾਲੇ ਦਿਨ ਜਿੱਦਣ ਆਪਾਂ ਵਿਸਾਖੀ ਮੇਲਾ ਔਰਗਨਾਈਜ਼ ਕਰਨ ਜਾ ਰਹੇ ਹਾਂ, ਉਸ ਦਿਨ ਬਾਰਿਸ਼ ਜਿਹੜੀ ਹੈ ਦਿਖਾਈ ਜਾ ਰਹੀ ਹੈ। ਸੋ ਇਹ ਹੈ ਵੀ ਜਿਹੜੇ ਦੋਸਤ ਹੁਣ ਬਾਹਰ ਜਾਣਾ ਚਾਹੁੰਦੇ ਸੀਗੇ, ਬਾਹਰ ਜਾਣਾ ਵੀ ਕਈ ਵਾਰੀ ਔਖਾ ਹੋ ਜਾਂਦਾ ਬਾਰਿਸ਼ ਦੇ ਮੌਸਮ ਦੇ ਵਿੱਚ, ਅਤੇ ਟੈਂਪਰੇਚਰ ਵੀ ਜਿਹੜਾ ਬਹੁਤਾ ਗਰਮ ਨਹੀਂ ਹੋਣਾ। ਸੋ ਇਨਡੋਰ ਦੇ ਵਿੱਚ ਤੁਸੀਂ ਵਿਸਾਖੀ ਮੇਲਾ ਜਿਹੜਾ ਉਹ ਆ ਕੇ ਇੰਜੋਏ ਕਰ ਸਕਦੇ ਹੋ। 8 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਉਸ ਦਿਨ ਤੱਕ, ਘੱਟ ਤੋਂ ਘੱਟ 3 ਡਿਗਰੀ ਹੋਏਗਾ। ਜੋ ਫਰਾਈਡੇ ਸੈਟਰਡੇ ਜਿਹੜੀ ਹੈ ਬਾਰਿਸ਼ ਦੱਸੀ ਜਾ ਰਹੀ ਹੈ। ਸੋ ਇਸ ਕਰਕੇ ਇਹਦੇ ਬਾਰੇ ਵੀ ਜਿਹੜੀ ਹੈ ਗੱਲਬਾਤ ਜਿਹੜੀ ਆਉਣ ਵਾਲੇ ਟਾਈਮ 'ਚ ਕਰਦੇ ਰਹਾਂਗੇ। ਸੰਡੇ ਨੂੰ 17 ਮਈ ਨੂੰ 12 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 3 ਡਿਗਰੀ ਟੈਂਪਰੇਚਰ ਜਿਹੜਾ ਉਹ ਨੋਟ ਕੀਤਾ ਜਾ ਰਿਹਾ। ਸੋ ਇਹ ਕੁਛ ਇੱਕ ਪ੍ਰੋਗਰਾਮ ਦੀਆਂ ਰੂਪਰੇਖਾ ਸੀਗੀਆਂ ਜਿਹੜਾ ਵੈਦਰ ਨਜ਼ਰ ਆ ਰਿਹਾ। ਅਤੇ ਇੱਕ ਡੋਗ ਅਤੇ 2 ਕੈਟਸ ਜਿਹੜੀਆਂ ਨੇ ਮਰੀਆਂ ਹੋਈਆਂ ਪਾਈਆਂ ਗਈਆਂ ਨੇ ਥੋਰਨਕਲਿਫ ਦੀ ਬੇਸਮੈਂਟ ਦੇ ਵਿੱਚ, ਬੇਸਮੈਂਟ ਦੀ ਫਾਇਰ ਦੇ ਵਿੱਚ ਇਹ ਜਿਹੜੀ ਅੱਜ ਦੀ ਖਬਰ ਆ ਰਹੀ ਹੈ ਜੀ ਇੱਕ। ਸੋ ਇੱਕ ਕੁੱਤਾ ਅਤੇ 2 ਬਿੱਲੀਆਂ ਜਿਹਨੂੰ ਕਹਿੰਦੇ ਨੇ, ਸਮੋਕ ਅਤੇ ਫਲੇਮ ਵਿਜ਼ੀਬਲ ਸੀਗੇ ਬੈਕ ਆਫ ਦਾ ਹਾਊਸ ਕਿ ਜਿੱਥੇ ਕੈਲਗਰੀ ਫਾਇਰ ਡਿਪਾਰਟਮੈਂਟ ਨੇ ਜਦੋਂ ਜਾ ਕੇ ਅਰਲੀ ਮੋਰਨਿੰਗ ਦੇ ਵਿੱਚ ਦੇਖਿਆ। ਅਤੇ ਉੱਥੋਂ ਦੇ ਰੈਜੀਡੈਂਟ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਫਾਇਰ ਜਿਹੜੀ ਬੇਸਮੈਂਟ ਦੇ ਵਿੱਚ ਗਰੋਅ ਹੋਈ ਹੈ। ਅਤੇ ਇੰਸੀਡੈਂਟ ਜਿਹੜਾ ਅੱਜ ਸਵੇਰ ਦਾ 3 ਵਜੇ ਦਾ 5400 ਬਲੋਕ ਜਿਹੜਾ ਸੈਂਟਰ ਸਟਰੀਟ ਨੌਰਥ ਈਸਟ ਦੇ ਪੈਂਦਾ। ਸੋ ਇੱਥੇ ਕੀ ਹੋਇਆ ਅਕੋਰਡਿੰਗ ਟੂ ਦਾ ਡਿਪਾਰਟਮੈਂਟ ਜਿਹੜਾ ਇਮੀਜੀਏਟਲੀ ਉਹ ਕਹਿੰਦੇ ਪਹੁੰਚ ਗਏ ਆਪਾਂ, ਬਟ ਫਿਰ ਵੀ ਜਿਹੜਾ ਇਹ ਸਭ ਕੁਛ ਹੋ ਗਿਆ। 4 ਅਕੂਪੈਂਟਸ ਜਿਹੜੇ ਸੀਗੇ EHS ਪੈਰਾਮੈਡਿਕਸ ਦੀ ਇੰਜਰੀਜ਼ ਨੇ ਚੈੱਕ ਕੀਤਾ ਅਤੇ ਫਿਰ ਉਹਨਾਂ ਨੂੰ ਹੋਸਪਿਟਲਾਈਜ਼ ਕੀਤਾ ਗਿਆ। ਮਾਈਨਰ ਬਰਨਸ ਅਤੇ ਸਮੋਕ ਇਨਹੇਲੇਸ਼ਨ ਜਿਹੜੀ ਉਹਨਾਂ ਦੀ ਦੇਖੀ ਗਈ ਹੈ। ਇਹ CFD ਦਾ ਕਹਿਣਾ ਜਿਹੜੀ ਉਹਨਾਂ ਨੇ ਅੱਜ ਮੰਡੇ ਦੀ ਮੋਰਨਿੰਗ ਦੇ ਵਿੱਚ ਰਿਲੀਜ਼ ਕੀਤੀ। ਅਤੇ ਸੈਵਰਲ ਪੈਟਸ ਜਿਹੜੇ ਨੇ ਉਹ ਰੈਸਕਿਊ ਕਰ ਲਏ ਗਏ ਨੇ ਇਹ ਫਾਇਰ ਫਾਈਟਰਸ ਵੱਲੋਂ। ਅਤੇ 3 ਹੋਰ ਜਿਹੜੇ ਨੇ ਉਹ ਨਹੀਂ ਮੇਕ ਕਰ ਪਾਏ, ਇਹ ਵੀ ਉਹਦੀ ਗੱਲਬਾਤ ਆ ਲਈ ਹੈ, ਜਿਹਦੇ 'ਚ ਅਨਫੋਰਚੁਨੇਟ ਦੱਸਿਆ ਵੀ ਇੱਕ ਕੁੱਤਾ ਅਤੇ 2 ਬਿੱਲੀਆਂ ਜਿਹੜੀਆਂ ਸੀਗੀਆਂ ਉਹ ਇਸ ਇੰਸੀਡੈਂਟ ਦਾ ਸ਼ਿਕਾਰ ਹੋ ਗਈਆਂ ਅਤੇ ਜਾਨ ਗੁਆ ਬੈਠੇ। ਸੋ ਇਹ ਇਨਫੋਰਮੇਸ਼ਨ ਜੀ ਕਾਫੀ, ਵੈਸੇ ਜਾਨਵਰ ਜਿਹੜੇ ਨੇ ਵਿਚਾਰੇ ਕੁਛ ਬੋਲ ਨਹੀਂ ਸਕਦੇ, ਕਿੰਨਾ ਪਿਆਰ ਦਿੰਦੇ ਆ ਲੋਕਾਂ ਨੂੰ, ਬਟ ਅਲਟੀਮੇਟਲੀ ਕਈ ਵਾਰੀ ਜਿਹੜੇ ਉਹਨਾਂ ਦੇ ਓਨਰ ਵੀ ਹੁੰਦੇ ਆ ਉਹਨਾਂ ਦੀ ਟੇਕ ਕੇਅਰ ਨਹੀਂ ਕਰ ਪਾਉਂਦੇ। ਅਤੇ ਸੋ ਕਾਫੀ ਮੰਦਭਾਗੀ ਘਟਨਾ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਗੱਲਬਾਤ ਨੂੰ ਇਸੇ ਤਰੀਕੇ ਨਾਲ ਅੱਗੇ ਲੈ ਕੇ ਚੱਲਦੇ ਹਾਂ। ਥੋੜ੍ਹੀ ਜਿਹੀ ਮੈਸੇਜ ਜਿਹੜਾ ਉਹ ਵਿਸਾਖੀ ਮੇਲੇ ਦਾ ਪਹਿਲਾਂ ਲੈ ਲਈਏ, ਫਿਰ ਵਿਸਾਖੀ ਮੇਲੇ ਦੇ ਮੈਸੇਜ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5
1: ਕੈਲਗਰੀ ਵਾਲੇ ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ। ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ। ਸਭ ਤੋਂ ਵਧੀਆ ਗੱਲ ਕੀ ਹੈ, ਐਂਟਰੀ ਬਿਲਕੁਲ ਮੁਫਤ ਹੈ। ਜੀ ਹਾਂ, ਪੂਰੇ ਪਰਿਵਾਰ ਲਈ ਮੁਫਤ। ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ, ਖਬੂਬ ਫਿਊਜ਼ਨ, ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜਾਦੂਗਰ KK ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ। ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ। ਜੈਨੇਸਿਸ ਸੈਂਟਰ, ਫੀਚਰ ਜਿਮ ਅਤੇ ਇਵੈਂਟ ਸੈਂਟਰ, 7555 ਫੈਲਕਨ ਰਿਜ, ਬੁਲੇਵਾਰਡ NE ਵਿਖੇ। ਇਹ ਮੌਕਾ ਨਾ ਗਵਾਓ। ਹੋਰ ਜਾਣਕਾਰੀ ਲਈ visakhimela.ca ਤੇ ਜਾਓ।
2: For more info, call Rajesh Angral 403-400-0203 or visit our website visakhimela.ca.

ਗਾਣਾ ਤਾਂ ਵਧੀਆ ਜੀ, ਗਾਣਾ ਸੁਣਨ ਤੇ ਚੰਗਾ ਲੱਗਦਾ ਤੇ ਆਈ ਹੋਪ ਤੁਸੀਂ ਵੀ ਪਸੰਦ ਕੀਤਾ ਹੋਏਗਾ, ਕਿਉਂਕਿ ਆਰਨੈਤ ਤੇ ਪ੍ਰਿਆ ਨੂੰ ਇਸ ਫਿਲਮ ਦੇ ਵਿੱਚ ਸੁਖ ਸਿੰਘ ਦੇ ਵਿੱਚ ਫੀਚਰ ਕੀਤਾ ਗਿਆ। ਆਰਨੈਤ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ਾਂ ਦੇ ਵਿੱਚ ਗੀਤ ਸੀਗਾ ਜਿਹੜਾ ਤੁਸੀਂ ਸੁਣਿਆ। ਅੱਗੇ ਚੱਲੀਏ ਥੋੜ੍ਹੀ ਜਿਹੀ ਗੱਲਬਾਤ ਜਿਹੜੀ, ਕਿਉਂਕਿ ਇੱਕ ਪਾਸੇ ਕਹਿੰਦੇ ਵੀ ਤੇਲ ਨਹੀਂ ਦੇਖੀਦਾ ਤੇ ਦੂਜੇ ਪਾਸੇ ਮੋਦੀ ਸਾਹਿਬ ਕਹਿੰਦੇ ਵੀ ਤੇਲ ਦੇਖੋ।

0: ਚਿੰਤਾ ਵੀ ਆ ਗਈ ਹੈ ਕਿ ਵੀ ਕਿੱਦਾਂ ਉਹ ਕੰਮ ਕਰ ਚਲਾਉਣਗੇ, ਕਿੱਦਾਂ ਉਹ ਆਪਣੀ ਦੁਨੀਆਦਾਰੀ ਜਿਹੜੀ ਉਹ ਲੈ ਕੇ ਆਉਣਗੇ. ਸੋ ਵਿਚ ਇਜ਼ ਵੈਰੀ ਅਲਾਰਮਿੰਗ. ਲੋਕ ਹੁਣ ਡਰ ਗਏ ਨੇ, ਬੇਸਿਕਲੀ ਪਹਿਲਾਂ ਇੰਨੇ ਡਰਦੇ ਨਹੀਂ ਸੀ, ਹੁਣ ਜ਼ਿਆਦਾ ਡਰ ਗਏ ਇਸ ਗੱਲ ਨੂੰ ਲੈ ਕੇ ਵੀ ਇਹ ਸਾਰਾ ਕੁਛ. ਤੁਹਾਨੂੰ ਪਤਾ ਵੀ ਇੰਟਰਨੈਸ਼ਨਲ ਕਰੰਸੀ ਜਿਹੜੀ ਹੈ ਉਹ ਹੋਣੀ ਬੜੀ ਜ਼ਰੂਰੀ ਹੈ, ਸਪੈਸ਼ਲੀ ਡੋਲਰ. ਜਦੋਂ ਵੀ ਤੁਸੀਂ ਇੰਟਰਨੈਸ਼ਨਲ, ਚਾਹੇ ਉਹ ਤੇਲ ਹੋਵੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਨੇ, ਅਤੇ ਹੁਣ ਸੋਨੇ ਦਾ ਪ੍ਰਾਈਜ਼ ਜਿਹੜਾ ਬਹੁਤ ਉੱਤੇ ਚੜਿਆ, ਅਤੇ ਜਿਹਦੇ ਕਰਕੇ ਪ੍ਰਧਾਨ ਮੰਤਰੀ ਮੋਦੀ ਹੋਣਾ ਵੱਲੋਂ ਜਿਹੜੀ ਇਹ ਅਪੀਲ ਕੀਤੀ ਗਈ ਹੈ. ਸੋ ਇਹ ਗੱਲਬਾਤ ਨੂੰ ਆਪਾਂ ਅੱਗੇ ਵਧਾਵਾਂਗੇ, ਬਟ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ, ਅਤੇ ਹੋਰ ਵੀ ਇਹਦੇ ਨਾਲ ਰਿਲੇਟਡ ਪੰਜਾਬ ਦੇ ਉੱਤੇ ਦਾ ਕੀ ਅਸਰ ਪੈ ਰਿਹਾ, ਥੋੜੀ ਜਿਹੀ ਗੱਲਬਾਤ ਉਧਰਲੇ ਪਾਸੇ ਵੀ ਲੈ ਕੇ ਚੱਲਾਂਗੇ.
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ.
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ.
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ.
2: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ.
1: ਕਾਲ ਕਰੋ 5876 8 90 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ.
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ, ਜਾਂ ਕਾਲ ਕਰੋ 5873606890.
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ.

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सबराम 94.7
4: FM। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: Chak de fatte!
6: ਬਿਲਕੁਲ ਜੀ, ਵਿਸਾਖੀ ਜਿਹੜੀ ਹੈ ਹੁਣ ਸੈਟਰਡੇ ਨੂੰ ਤੁਸੀਂ ਨਗਰ ਕੀਰਤਨ ਤੇ ਇੰਜੋਏ ਕਰ ਲਿਆ, ਅਗਲੇ ਸੰਡੇ ਅਗਲੇ ਸੈਟਰਡੇ 16 ਤਰੀਕ ਨੂੰ ਹੁਣ ਤੁਸੀਂ ਜੈਨਸੀ ਦੇ ਅੰਦਰ ਵਿਸਾਖੀ ਮੇਲਾ ਵੀ ਦੇਖਣਾ ਤੇ ਇੰਜੋਏ ਕਰਨਾ, ਉਹਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 403-400-0203 ਤੇ ਜਾਂ visakhimela.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਸੁਣਦੇ
7: ਕੈਲਗਰੀ ਵਾਲਿਓ, ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ। ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ। ਸਭ ਤੋਂ ਵਧੀਆ ਗੱਲ ਕੀ ਹੈ, ਐਂਟਰੀ ਬਿਲਕੁਲ ਮੁਫ਼ਤ ਹੈ। ਜੀ ਹਾਂ, ਪੂਰੇ ਪਰਿਵਾਰ ਲਈ ਮੁਫ਼ਤ, ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ, ਖਬੂਬ ਫਿਊਜ਼ਨ, ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫ਼ਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ

0: and Mrs. Beer Fashion Show vich nave style dekho ate Sikh motorcycle riders gallery de naal unlimited dastar sajaun ate muqable vich hissa lo is to ilawa tusi sade lucky draw rahi best buy furniture vallo ek shandar reclining sofa set jit sakde ho ethe street shine media vallo led truck display ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ ਤਾਰੀਖ ਨੋਟ ਕਰ ਲਓ ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੈਨੇਸਿਸ ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ ਇਹ ਮੌਕਾ ਨਾ ਗਵਾਓ ਹੋਰ ਜਾਣਕਾਰੀ ਲਈ visakhimela.ca ਤੇ ਜਾਓ
1: ਫੋਰ ਮੋਰ ਇਨਫੋ ਕਾਲ ਰਾਜੇਸ਼ ਅੰਗਰਾਲ 403-400-0203 ਔਰ ਵਿਜ਼ਿਟ ਆਵਰ ਵੈਬਸਾਈਟ visakhimela.ca

0: ਖੇਤੀ ਕਾ ਬਹੁਤ ਬੜਾ ਕਾਮ ਹੈ
1: ਘੱਟ ਹੁਣ ਜਿੰਨਾ ਕਿੰਨਾ ਕੁ ਘੱਟ ਕਰ ਸਕਦੇ ਆ ਵੈਸੇ ਘੱਟ ਤੋਂ ਘੱਟ ਵੀ ਲੱਗੇ ਤੇ ਤੇਲ ਤੇ ਯੂਜ ਆਣਾ ਆਇਲ ਵੀ ਆਣਾ ਘਿਓ ਵੀ ਆਣਾ ਹਰ ਚੀਜ਼ ਚ ਵਰਤੂਗਾ
0: ਬਹੁਤ ਜ਼ਰੂਰੀ ਹੈ ਕਿ ਹਮ ਕੈਮੀਕਲ ਫਰਟੀਲਾਈਜ਼ਰ ਕੀ ਖਪਤ ਉਸਕੋ ਘਟਾਏ ਆਧੀ ਕਰ ਦੇ
2: ਖਾਦ ਤਾਂ ਸਾਨੂੰ ਪਹਿਲੇ ਹੀ ਨਹੀਂ ਪੂਰੀ ਮਿਲਦੀ ਜੀ ਪਹਿਲੀ ਘਟਾ ਘਟਾ ਕੇ ਸਾਨੂੰ ਕਿਤੇ ਹਰਿਆਣੇ ਚ ਲਿਆਉਣੇ ਕਦੇ ਕਿਤੋਂ ਲਿਆਉਣੇ ਆ ਤੇ ਬਹੁਤ ਔਖਾ ਹੋ ਜੂਗਾ
0: ਕੋਈ ਵੀ ਕਾਰਜਕ੍ਰਮ ਹੋ ਹਮ ਸੋਨੇ ਕੇ ਗਹਿਣੇ ਨਹੀਂ ਖਰੀਦੇਂਗੇ
3: ਸਾਲ ਗਵਰਨਮੈਂਟ ਨੇ ਕਹਿ ਦਿੱਤਾ ਕਿੰਨਾ ਖਰੀਦੋ ਤਾਂ ਸਾਡੀ ਪੱਲੀ ਸੇਲ ਬਹੁਤ ਘਟੀ ਹੋਈ ਸੀ ਹੁਣ ਇਹ ਚੀਜ਼ ਤੇ ਇਫੈਕਟ ਪੈਜੂਗਾ
4: ਪੈਟਰੋਲ ਅਤੇ ਖਾਣੇ ਦੇ ਤੇਲ ਦੀ ਘੱਟ ਵਰਤੋਂ ਇੱਕ ਸਾਲ ਸੋਨੇ ਦੀ ਖਰੀਦ ਅਤੇ ਵਿਦੇਸ਼ ਯਾਤਰਾ ਨਾ ਕਰਨ ਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਆਮ ਲੋਕਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਦਰਅਸਲ ਪੀਐਮ ਮੋਦੀ ਵੱਲੋਂ ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਇਹ ਅਪੀਲ ਵਿਦੇਸ਼ੀ ਮੁਦਰਾ ਬਚਾਉਣ ਲਈ ਕੀਤੀ ਗਈ ਸੀ ਪੀਐਮ ਮੋਦੀ ਨੇ ਕਿਹਾ ਸਪਲਾਈ ਚੇਨ ਦੀਆਂ ਇਹਨਾਂ ਮੁਸ਼ਕਲਾਂ ਵਿਚਕਾਰ ਪਿਛਲੇ 2 ਮਹੀਨਿਆਂ ਤੋਂ ਹੀ ਸਾਡੇ ਗੁਆਂਢ ਵਿੱਚ ਇੰਨਾ ਵੱਡਾ ਯੁੱਧ ਚੱਲ ਰਿਹਾ ਹੈ ਇਸ ਦਾ ਅਸਰ ਪੂਰੀ ਦੁਨੀਆ ਉੱਤੇ ਪਿਆ ਅਤੇ ਭਾਰਤ ਉੱਤੇ ਤਾਂ ਹੋਰ ਵੀ ਗੰਭੀਰ ਅਸਰ ਪਿਆ ਬੀਬੀਸੀ ਨੇ ਪੰਜਾਬ ਵਿੱਚ ਕੁਝ ਲੋਕਾਂ ਨਾਲ ਇਹਨਾਂ ਅਪੀਲਾਂ ਬਾਰੇ ਗੱਲਬਾਤ ਕੀਤੀ ਘਰੇਲੂ ਸਵਾਣੀਆਂ ਕਿਸਾਨ ਅਤੇ ਵੱਖ ਵੱਖ ਪੇਸ਼ਿਆਂ ਨਾਲ ਜੁੜੇ ਲੋਕ ਪੀਐਮ ਮੋਦੀ ਵੱਲੋਂ ਕੀਤੀਆਂ ਗਈਆਂ ਇਹਨਾਂ ਅਪੀਲਾਂ ਬਾਰੇ ਚਿੰਤਿਤ ਨਜ਼ਰ ਆਏ
1: ਵੈਸੇ ਤੇ ਸੋਨਾ ਅੱਜ ਕੱਲ ਇੰਨਾ ਮਹਿੰਗਾ ਹੋ ਗਿਆ ਕਿ ਹੱਥ ਹੀ ਨਹੀਂ ਪੈਂਦਾ ਸੋਨਾ ਦੇ ਅੱਜ ਕੱਲ ਇੱਕ ਛੋਟੀ ਬੇਟੀ ਦੀਆਂ ਵਾਲੀਆਂ ਲੈਣੀਆਂ ਹੋਣ ਤੇ ਉਹ ਵੀ ਇੰਨਾ ਔਖਾ ਪੈਂਦਾ ਹੈ ਤੇ ਜੇ ਜਿਹੜੇ ਪਿਓ ਨੇ ਹੁਣ ਅਸੀਂ ਗਰੀਬ ਫੈਮਿਲੀਆਂ ਦੇ ਵਿੱਚ ਉੱਠੇ ਹੋਏ ਆ ਨਾਰਮਲ ਫੈਮਿਲੀ ਦੇ ਵਿੱਚ ਨਿਕਲੇ ਆ ਤੇ ਜੇ ਕਿ ਬੇਟੀ ਦੇ ਪਿਓ ਨੇ ਵਿਆਹ ਧਰਿਆ ਹੋਏਗਾ ਤੇ ਉਹ ਕੁੜੀ ਦੇ ਜੇ ਦਾਜ ਦੇਣ ਬਣਾਇਆ ਸੋਨਾ ਖਰੀਦਣਾ ਪਏਗਾ ਤੇ ਫਿਰ ਕਿੱਦਾਂ ਤੇ ਜੇ ਸੋਨਾ ਇਸ ਸਾਲ ਖਰੀਦਾਂਗੇ ਨਹੀਂ ਤੇ ਫਿਰ ਕਿਸ ਤਰ੍ਹਾਂ ਹੋਏਗਾ
5: ਅਗਰ ਮੈਂ ਵਰਤ ਸਕਦੀ ਆ ਤੇ ਦੁਨੀਆਂ ਦੀ ਕੋਈ ਵੀ ਲੇਡੀਜ ਵਰਤ ਸਕਦੀ ਹੈ
1: ਭਾਜੀ ਵੇਖੋ ਜੇ ਤੇ ਘਰ ਦੇ ਵਿੱਚ 4 ਜੀ ਹੈ ਤੇ ਉਹਨਾਂ ਦੇ ਹਿਸਾਬ ਨਾਲ ਸਬਜ਼ੀ ਬਣਨੀ ਹੈ ਤੇ ਜੇ ਕਿਲੋ ਸਬਜ਼ੀ ਇੱਕ ਘਰ ਦੇ ਵਿੱਚ ਬਣਦੀ ਹੋਏਗੀ ਤੇ ਉਹਦੇ ਹਿਸਾਬ ਨਾਲ ਆਇਲ ਵੀ ਲੱਗਣਾ ਹੈ
0: ਹਰੇਕ ਚੀਜ਼ ਚ ਲੋਕਾਂ ਨੇ ਆਪਦੇ ਕੰਮ ਕਾਰ ਜਾਣਾ ਨੌਕਰੀ ਜਾਣਾ ਕਿਤੇ ਰਿਸ਼ਤੇਦਾਰੀ ਚ ਜਾਣਾ ਡੀਜ਼ਲ ਪੈਟਰੋਲ ਆਪਦੇ ਸਾਧਨ ਚ ਪਾਏ ਬਗੈਰ ਜਾ ਹੀ ਨਹੀਂ ਸਕਦੇ ਕੱਲ ਨੂੰ ਖੇਤੀ ਹੈ ਸਾਡੀ ਟਰੈਕਟਰਾਂ ਚ ਪੈਣਾ ਕੋਈ ਹੋਰ ਸਾਰੇ ਕੰਮ ਕਾਰ ਡੀਜ਼ਲ ਪੈਟਰੋਲ ਤੇ ਡਿਪੈਂਡ ਨੇ ਖੇਤੀ ਦਾ ਕੰਮ ਖੜ ਜੂਗਾ ਇਹ ਤਾਂ ਇੱਕ ਜ਼ਰੂਰੀ ਚੀਜ਼ ਹੋ ਗਈ ਇਹ ਤਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਰ ਹਾਲਤ ਚ ਅਰੇਂਜ ਕਰਨੀ ਚਾਹੀਦੀ ਹੈ ਘਟਾ ਕੇ ਐਂ ਕੰਮ ਨਹੀਂ ਚੱਲ ਸਕਦਾ
4: ਪੀਐਮ ਮੋਦੀ ਦੀ ਸੋਨੇ ਬਾਰੇ ਕੀਤੀ ਗਈ ਅਪੀਲ ਮਗਰੋਂ ਸੋਨਾ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਵਿੱਚ ਬਾਜ਼ਾਰ ਵਿੱਚ ਕੁਝ ਸਥਿਰਤਾ ਨਜ਼ਰ ਆਈ ਸੀ ਪਰ ਇਸ ਨਾਲ ਖਰੀਦਦਾਰਾਂ ਵਿੱਚ ਹੋਰ ਘਬਰਾਹਟ ਪੈਦਾ ਹੋ ਜਾਵੇਗੀ
3: ਵੀਰ ਜੀ ਅਸੀਂ ਤਾਂ ਪਹਿਲਾਂ ਹੀ ਵਧੇ ਹੋਏ ਰੇਟਾਂ ਕਾਰਨ ਬਹੁਤ ਜ਼ਿਆਦਾ ਤਕਲੀਫ਼ 'ਚ ਸੀਗੇ ਤੇ ਕਿ ਜੋ ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਮੋਦੀ ਸਾਹਿਬ ਨੇ ਬਿਆਨ ਦਿੱਤਾ ਹੈ ਉਹਦਾ ਸਾਡੇ ਹੋਰ ਵੀ ਲਾ ਲਓ ਵੀ ਸਾਡੇ ਵਪਾਰ 'ਤੇ ਬਹੁਤ ਜ਼ਿਆਦਾ ਸੱਟ ਵੱਜੂ ਇਸ ਨਾਲ ਲੋਕਾਂ ਵਿੱਚ ਪੈਨਿਕ ਫੈਲ ਜੂਗਾ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਕੀ ਨਹੀਂ ਸੋਨਾ ਖਰੀਦੀਏ ਨਾ ਖਰੀਦੀਏ ਜਿਹੜਾ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਵਿੱਚ ਪਬਲਿਕ 'ਚ ਗਲਤ ਫਹਿਮੀ ਜਾਂਦੀ ਹੈ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਹੁਣ ਇਹਦਾ ਸਾਲ ਗਵਰਨਮੈਂਟ ਨੇ ਕਹਿ ਦਿੱਤਾ ਕਿੰਨਾ ਖਰੀਦੋ ਤਾਂ ਸਾਡੀ ਪੱਲੀ ਸੇਲ ਬਹੁਤ ਘਟੀ ਹੋਈ ਸੀ ਹੁਣ ਇਹ ਚੀਜ਼ 'ਤੇ ਫਿਰ ਇਫੈਕਟ ਪੈ ਜੂਗਾ

0: ਫਰਟੀਲਾਈਜ਼ਰਸ ਬਾਰੇ ਪੀਐਮ ਮੋਦੀ ਦੀ ਕੀਤੀ ਗਈ ਅਪੀਲ ਦਾ ਅਸਰ ਕਿਸਾਨਾਂ ਉੱਤੇ ਪੈ ਸਕਦਾ ਹੈ। ਕੁਝ ਕਿਸਾਨਾਂ ਨੇ ਕਿਹਾ ਕਿ ਸੰਕਟ ਦੌਰਾਨ ਸਰਕਾਰ ਨੂੰ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ।
1: ਇਹ ਆਉਂਦੀਆਂ ਕਿੱਥੋਂ ਆ? ਇਹ ਸਰਕਾਰ ਦੀਆਂ ਫੈਕਟਰੀਆਂ ਚੋਂ ਬੰਦ ਉਹ ਹੀ ਮਨਜ਼ੂਰੀਆਂ ਦਿੰਦੇ ਆ ਤੇ ਫੈਕਟਰੀਆਂ ਬਣਦੀਆਂ ਉੱਥੋਂ ਆਉਂਦੀਆਂ ਵਾ ਤੇ ਇਹ ਇਹਨਾਂ ਦੀ ਰਿਕਮੈਂਡੇਸ਼ਨ ਨਾਲ ਹੀ ਪੈਂਦੀਆਂ ਵਾ। ਇਹ ਕੋਈ ਕਿਸਾਨ ਦੀ ਆਪਣੀ ਮਰਜ਼ੀ ਨਹੀਂ ਆ ਵੀ ਉਹਨੇ ਖਾਦ ਪਾਉਣੀ ਆ। ਬਾਕੀ ਹਰ ਗੱਲ ਕਿਸਾਨ ਤੇ ਕਿਉਂ ਆ ਜਾਂਦੀ ਹੈ? ਹਰ ਗੱਲ ਜੇ ਪੋਲਿਊਸ਼ਨ ਹੁੰਦਾ ਉਹ ਕਿਸਾਨ ਕਰਦਾ। ਜੇ ਹੁਣ ਇਹ ਮੋਦੀ ਸਾਹਿਬ ਕਹਿ ਰਹੇ ਨੇ ਕਿ ਮਹਿੰਗਾ ਹੋ ਗਿਆ ਸਾਰਾ ਕੁਝ, ਮੇਨ ਉਹਨਾਂ ਜ਼ੋਰ ਦਿੱਤਾ, ਮੈਂ ਸੁਣਿਆ ਉਹਨਾਂ ਦਾ ਲੈਕਚਰ ਕਿ 3000 ਦੀ ਬੋਰੀ 300 ਚ ਮਿਲਦੀ, ਇਹ ਅੱਜ ਮਿਲਣ ਲੱਗੀ ਆ? ਇਹ ਤਾਂ ਜਦੋਂ ਤੋਂ ਦੇਸ਼ ਬਣਿਆ ਉਦੋਂ ਤੋਂ ਹੀ ਇੱਦਾਂ ਵਾ ਨਾ।
0: ਪੀਐਮ ਮੋਦੀ ਵੱਲੋਂ ਕੀਤੀਆਂ ਗਈਆਂ ਅਪੀਲਾਂ ਵਿੱਚ ਵਰਕ ਫਰੋਮ ਹੋਮ ਨੂੰ ਤਰਜੀਹ ਦੇਣਾ ਵੀ ਸ਼ਾਮਲ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਆਈਟੀ ਸੈਕਟਰ ਨਾਲ ਜੁੜੇ ਲੋਕਾਂ ਲਈ ਵਰਕ ਫਰੋਮ ਹੋਮ ਮੁਮਕਿਨ ਹੋ ਸਕਦਾ, ਪਰ ਹੋਰ ਲੋਕਾਂ ਲਈ ਇਹ ਕਾਫੀ ਮੁਸ਼ਕਲ ਹੋਵੇਗਾ।
2: ਸਰ ਇਹ ਤਾਂ ਪਾਰਟਿਕੂਲਰਲੀ ਡਿਪੈਂਡ ਕਰਦਾ ਹੈ ਕਿ ਕਿਹੜੇ ਕਿਹੜੇ ਏਰੀਆ ਦੇ ਵਿੱਚ ਇਹ ਗੱਲ ਹੋ ਰਹੀ ਹੈ। ਹੁਣ ਆਪਾਂ ਗੱਲ ਕਰਾਂਗੇ ਆਈਟੀ ਸੈਕਟਰ ਦੇ, ਮਾਈਟ ਬੀ ਇਹ ਪੋਸੀਬਲ ਹੋਵੇ। ਹੁਣ ਜਿਹੜਾ ਬੰਦਾ ਹੀ ਸਕਿੱਲ ਵਰਕ ਕਰ ਰਿਹਾ ਵਾ ਉਹ ਤੇ ਫਿਜ਼ੀਬਲ ਨਹੀਂ ਹੈ, ਟੈਕਨੀਕਲੀ ਵੀ ਗਰਾਊਂਡ ਦੇ ਲੈਵਲ ਤੇ ਵੀ ਉਹ ਮਤਲਬ ਕਿੱਦਾਂ ਪੇਸ਼ ਕਰ ਦੇਣਗੇ ਗੱਲ ਨੂੰ, ਉਹ ਥੋੜੀ ਹਾਰਡਲੀ ਟਫ ਗੱਲ ਆ।
3: ਪੰਜਾਬ ਦੇ ਲੋਕਾਂ ਦੀ ਜਿਹੜੀ ਮੁਸ਼ਕਲ ਇਹਦੇ ਨਾਲ ਵਧਣ ਵਾਲੀ ਹੈ ਅਤੇ ਗੱਲਬਾਤ ਕੀਤੀ ਜਾ ਰਹੀ ਸੀ। ਨਾਲ ਦੀ ਨਾਲ ਥੋੜ੍ਹੀ ਜਿਹੀ ਖਬਰਾਂ ਜਿਹੜੀਆਂ ਨੇ ਵੈਸੇ ਸਾਰੀਆਂ ਹੀ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਵੀ ਜਿਹੜੀ ਚਿੰਤਾ ਪਰੇਸ਼ਾਨੀ ਦੇਣ ਵਾਲੀ। ਜਦੋਂ ਖਬਰਾਂ ਦੀ ਗੱਲ ਕਰਦੇ ਹਾਂ ਆਪਾਂ ਤਾਂ ਇੱਕ ਨਵੀਂ ਜ਼ਿੰਦਗੀ ਦੇਣ ਵਾਲੇ ਗੱਲਬਾਤ ਦੇ ਬਾਰੇ ਆਈਏ ਅਤੇ ਸੁਣਦੇ ਹਾਂ ਇੱਕ ਥੋੜ੍ਹੀ ਡਿਫਰੈਂਟ ਤਰ੍ਹਾਂ ਦੀ ਖਬਰ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ।
4: ਮੱਧਮ ਰੋਸ਼ਨੀ, ਵਾਟਰ ਬੈੱਡ ਔਰ ਸਕੂਨ ਭਰੀ ਆਵਾਜ਼ੋ ਕੇ ਬੀਚ ਖਾਨਾ ਸੀਧੇ ਬਿਸਤਰ ਤੱਕ, ਉਪਰ ਸੇ ਪੂਰਾ ਦਿਨ ਬਸ ਆਰਾਮ, ਇਸਸੇ ਜ਼ਿਆਦਾ ਲਕਸ਼ਰੀ ਸ਼ਾਇਦ ਹੀ ਕੁਛ ਹੋ। ਹਮ ਸਭ ਕੀ ਜ਼ਿੰਦਗੀ ਕੀ ਸ਼ੁਰੂਆਤ ਐਸੇ ਹੀ ਹੋਤੀ ਹੈ ਗਰਭਾਸ਼ਯ ਮੇਂ, ਲੇਕਿਨ ਗਰਭਾਸ਼ਯ ਸਿਰਫ ਏਕ 5-star ਹੋਟਲ ਭਰ ਨਹੀਂ ਹੈ, ਯੇ ਸ਼ਰੀਰ ਕੇ ਸਬਸੇ ਮਜ਼ਬੂਤ ਅੰਗੋ ਮੇਂ ਸੇ ਏਕ ਹੈ। ਗਰਭਾਸ਼ਯ ਕਾ ਆਕਾਰ ਔਰ ਇਸਕੀ ਬਨਾਵਟ ਉਲਟੇ ਨਾਸ਼ਪਾਤੀ ਜੈਸੀ ਲਗਤੀ ਹੈ। ਇਸਕਾ ਨਿਚਲਾ ਹਿੱਸਾ ਸਰਵਿਕਸ ਜ਼ਿਆਦਾਤਰ ਵਕਤ ਬੰਦ ਰਹਿਤਾ ਹੈ, ਯੇ ਯੋਨੀ ਕੇ ਉਪਰੀ ਹਿੱਸੇ ਸੇ ਜੁੜਾ ਹੋਤਾ ਹੈ। ਦੂਸਰੇ ਸਿਰੇ ਪਰ ਗਰਭਾਸ਼ਯ ਸੇ ਐਂਟੀਨਾ ਜੈਸੀ ਸੰਰਚਨਾਏ ਨਿਕਲਤੀ ਹੈ, ਇਨਹੇ ਫੈਲੋਪੀਅਨ ਟਿਊਬਸ ਔਰ ਓਵਰੀਸ ਕਹਾ ਜਾਤਾ ਹੈ। ਯੇ ਛੋਟੇ ਅੰਗ ਸੈਕਸ ਹਾਰਮੋਨਸ ਕੇ ਮੁਖ ਸਰੋਤ ਹੈ, ਖਾਸ ਤੌਰ ਪਰ ਐਸਟ੍ਰੋਜਨ ਔਰ ਪ੍ਰੋਜੈਸਟੇਰੋਨ। ਪਿਊਬਰਟੀ ਕੇ ਦੌਰਾਨ ਦਵਿਤੀਯਕ ਯੌਨ ਵਿਸ਼ੇਸ਼ਤਾਓਂ ਕੇ ਵਿਕਾਸ ਮੇਂ ਅਹਿਮ ਭੂਮਿਕਾ ਨਿਭਾਤੇ ਹੈ। ਯਹੀ ਹਾਰਮੋਨਸ ਮਾਸਿਕ ਚੱਕਰ ਕੋ ਭੀ ਨਿਯੰਤ੍ਰਿਤ ਕਰਤੇ ਹੈ। ਹਰ ਓਵਰੀ ਕੇ ਦਰਵਾਜ਼ੇ ਪਰ ਹਜ਼ਾਰੋਂ ਅੰਡਾ ਨੂੰ ਕੋਸ਼ਿਕਾਏ ਹੋਤੀ ਹੈ। ਹਾਰਮੋਨਸ ਕਾ ਸੰਕੇਤ ਹਰ ਮਹੀਨੇ ਤੈਅ ਕਰਤਾ ਹੈ ਕਿ ਬਦਲ ਬਦਲ ਕਰ ਏਕ ਓਵਰੀ ਸੇ ਏਕ ਅੰਡਾ ਨੂੰ ਕੋਸ਼ਿਕਾ ਰਿਲੀਜ਼ ਹੋ ਔਰ ਆਪਣੀ ਯਾਤਰਾ ਪਰ ਨਿਕਲੇ। ਅਗਰ ਓਵਰੀਜ਼ ਯੋਜਨਾ ਕੇ ਮੁਤਾਬਿਕ ਕਾਮ ਨਹੀਂ ਕਰਤੀ ਤੋ ਏਕ ਦੂਸਰੇ ਸੇ ਅਲਗ ਦਿਖਨੇ ਵਾਲੇ ਜੁੜਵਾ ਪੈਦਾ ਹੋ ਸਕਤੇ ਹੈ। ਇਸਕੇ ਬਾਅਦ ਫੈਲੋਪੀਅਨ ਟਿਊਬਸ ਮੇਂ ਮੌਜੂਦ ਬਾਰੀਕ ਬਾਲ ਜੈਸੀ ਸੰਰਚਨਾਏ ਯਾਨੀ ਸਿਲਿਆ ਅੰਡੇ ਕੋ ਗਰਭਾਸ਼ਯ ਤੱਕ ਪਹੁੰਚਾਤੀ ਹੈ। ਇਸਮੇ 3-5 ਦਿਨ ਲਗਤੇ ਹੈ ਔਰ ਕਭੀ ਕਭੀ ਰਾਸਤੇ ਮੇਂ ਅੰਡੇ ਕੀ ਮੁਲਾਕਾਤ ਕਿਸੀ ਔਰ ਸੇ ਹੋ ਜਾਤੀ ਹੈ। ਇਸ ਬੀਚ ਗਰਭਾਸ਼ਯ ਖੁਦ ਕੋ ਤਿਆਰ ਕਰਤਾ ਹੈ। ਕਰੀਬ 2 ਹਫ਼ਤੋਂ ਮੇਂ ਯੇ ਮਿਊਕਸ ਝਿੱਲੀ ਬਨਾਤਾ ਹੈ ਜੋ 1 cm ਸੇ ਜ਼ਿਆਦਾ ਮੋਟੀ ਹੋਤੀ ਹੈ। ਯੇ ਰਕਤ ਵਾਹਿਕਾਓਂ ਔਰ ਇਮਿਊਨ ਸੈਲ ਸੇ ਭਰਪੂਰ ਹੋਤੀ ਹੈ ਤਾਕਿ ਨਿਸ਼ੇਚਿਤ ਅੰਡਾ ਖੁਦ ਕੋ ਆਰਾਮ ਸੇ ਬਸਾ ਸਕੇ। ਅਗਰ ਐਸਾ ਨਹੀਂ ਹੋਤਾ ਤੋ ਯੇ ਝਿੱਲੀ ਫਿਰ ਸੇ ਝੜ ਜਾਤੀ ਹੈ, ਉਤਕ ਮੇਂ ਸੂਜਨ ਆ ਜਾਤੀ ਹੈ, ਖੂਨ ਕੀ ਸਪਲਾਈ ਬੰਦ ਹੋ ਜਾਤੀ ਹੈ ਔਰ ਬਾਕੀ ਹਿੱਸਾ ਖੂਨ ਕੀ ਬੜੀ ਮਾਤਰਾ ਕੇ ਸਾਥ ਬਾਹਰ ਨਿਕਲ ਜਾਤਾ ਹੈ। ਲੇਕਿਨ ਅਗਰ ਨਿਸ਼ੇਚਿਤ ਅੰਡਾ ਗਰਭਾਸ਼ਯ ਮੇਂ ਬਸ ਜਾਏ ਤੋ ਅਸਲੀ ਕਾਮ ਸ਼ੁਰੂ ਹੋਣੇ ਲਗਤਾ ਹੈ। ਪ੍ਰੈਗਨੈਂਸੀ ਕੇ ਦੌਰਾਨ ਗਰਭਾਸ਼ਯ ਧੀਰੇ ਧੀਰੇ ਬੜਾ ਹੋਤਾ ਜਾਤਾ ਹੈ, ਅਚਾਨਕ ਉਹ ਨਾਸ਼ਪਾਤੀ ਜੈਸਾ ਨਹੀਂ ਰਹਿਤਾ ਬਲਕਿ ਤਰਬੂਜ ਜੈਸਾ ਹੋ ਜਾਤਾ ਹੈ। ਤਬ ਬਾਕੀ ਅੰਗੋ ਆਤੋ ਪੇਟ ਔਰ ਫੇਫੜੋ ਕੇ ਲਈ ਬਹੁਤ ਕਮ ਜਗ੍ਹਾ ਬਚਤੀ ਹੈ, ਮੂਤਰਾਸ਼ਯ ਭੀ ਦਬਾਵ ਮਹਿਸੂਸ ਕਰਨੇ ਲਗਤਾ ਹੈ। ਗਰਭਾਵਸਥਾ ਕੇ ਅੰਤ ਮੇਂ ਬੱਚੇ ਕੋ ਜਨਮ ਦੇਣੇ ਕੇ ਲਈ ਗਰਭਾਸ਼ਯ ਕੀ ਮਾਂਸਪੇਸ਼ੀਆਂ ਸ਼ਰੀਰ ਕੀ ਸਬਸੇ ਤਾਕਤਵਰ ਮਸਲਸ ਬਣ ਜਾਤੀ ਹੈ। ਜੀਵਨ ਕੇ ਉਤਰਾਧ ਮੇਂ ਮੈਨੋਪੌਜ਼ ਕੇ ਬਾਅਦ ਹਾਰਮੋਨ ਕਾ ਉਤਪਾਦਨ ਕਾਫੀ ਗਿਰ ਜਾਤਾ ਹੈ। ਇਸਕੇ ਸਾਥ ਹੀ ਗਰਭਾਸ਼ਯ ਕਾ ਆਕਾਰ ਭੀ ਸਿਕੁੜ ਕਰ ਕਰੀਬ ਆਧਾ ਹੋ ਜਾਤਾ ਹੈ। ਲੇਕਿਨ ਜਿਸਨੇ ਇਤਨਾ ਕੁਛ ਕੀਆ ਹੋ ਉਸੇ ਜਲਦੀ ਰਿਟਾਇਰਮੈਂਟ ਤੋਂ ਮਿਲਣੀ ਹੀ ਚਾਹੀਏ।
3: ਸੋ ਇਹ ਸੀਗੀ ਜੀ ਥੋੜ੍ਹੀ ਡਿਫਰੈਂਟ ਤਰ੍ਹਾਂ ਦੀ ਖਬਰ ਜਿਹੜੀ ਤੁਸੀਂ ਸੁਣੀ ਹੈ।

0: सब तो वधिया गल की है एंट्री बिल्कुल मुफ्त है जी हाँ पूरे परिवार ले मुफ्त अते तुसी इत्थों भुखे नहीं जावोगे क्योंकि साढ़े शानदार पार्टनर मिर्ची रेस्टोरेंट कबूब फ्यूजन गुरु नानक फ्री किचन अते होर कईयां वल्लों मुफ्त लंगर अते खाना वरताया जावेगा रौनकां इत्थे ही खत्म नहीं हुंदियां जादूगर के दे जादू दा आनंद मानो मिस्टर एंड मिसेज बीयर फैशन शो विच नवे स्टाइल देखो ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ ਐਲ ਈ ਡੀ ਟਰੱਕ ਡਿਸਪਲੇ ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ तारीख नोट कर लो शनिवार 16 मई 2026 दोपहर 12 बजे तो शाम 6 बजे तक जेनेसिस सेंटर फीचर जिम अते इवेंट सेंटर 7555 फैलकन रिज बुलेवार्ड एनई विखे ए मौका ना गवाओ और जानकारी ले visakhimela.ca ते जाओ
1: फॉर मोर इन्फो कॉल राजेश अंग्राल 403-400-0203 और विजिट आवर वेबसाइट visakhimela.ca
2: ਬਿਲਕੁਲ ਜੀ ਵਿਸਾਖੀ ਮੇਲਾ ਕੈਲਗਰੀ ਜਿਹੜਾ ਹੈ ਹੁਣ ਜਾ ਰਿਹਾ ਸੋ ਇਹਦੇ ਵਿੱਚ ਰਲ ਮਿਲ ਕੇ ਸਾਰਿਆਂ ਨੇ ਆਪਾਂ ਪਾਰਟੀਸਪੇਟ ਕਰਨਾ ਅਤੇ ਇਸ ਪ੍ਰੋਗਰਾਮ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਨਾਲ ਨਾਲ ਥੋੜ੍ਹੀ ਥੋੜ੍ਹੀਆਂ ਖਬਰਾਂ ਜਿਹੜੀਆਂ ਨੇ ਉਹ ਦੁਨੀਆਂ ਭਰ ਦੀਆਂ ਵੀ ਕਰੀ ਜਾਣੀਆਂ ਆਪਾਂ ਕਿਉਂਕਿ ਕਿੱਥੇ ਕਿਤੇ ਕੀ ਕੁਛ ਚੱਲ ਰਿਹਾ ਇਹੋ ਜਿਹੀਆਂ ਖਬਰਾਂ ਅਤੇ ਗੱਲਾਂ ਬਾਤਾਂ ਵੀ ਤੁਹਾਡੇ ਰੂਬਰੂ ਕਰਨੀਆਂ ਕੱਲ੍ਹ ਨੂੰ ਵੈਸੇ ਕਾਫੀ ਕੁਛ ਨਗਰ ਕੀਰਤਨ ਦੀਆਂ ਖਬਰਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਪੇਸ਼ ਕੀਤੀਆਂ ਸੀਗੀਆਂ ਅਤੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਮੈਨੂੰ ਲੱਗਦਾ ਵੀ ਕੱਲ੍ਹ ਦੀ ਵੀ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ
3: ਸੋ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਅੱਜ ਸਾਡੇ ਨਾਲ ਟੀਮ ਹੈ ਗੁਰੂ ਨਾਨਕ ਫਰੀ ਕਿਚਨ ਵਾਲਿਆਂ ਦੀ ਅਤੇ ਏ ਆਰ ਡੀ ਤੋਂ ਸਾਡੇ ਭਰਾ ਸੰਦੀਪ ਰੰਧਾਵਾ ਜੀ ਵੀ ਨਾਲ ਸ਼ਾਮਿਲ ਨੇ ਆਪਣੀ ਪੂਰੇ ਟੀਮ ਦੇ ਨਾਲ ਦੀਪ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
3: ਅਤੇ ਵਿਸਾਖੀ ਦੇ ਦਿਹਾੜੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਨ
4: ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਕੈਲਗਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਵਿਸਾਖੀ ਦੀਆਂ
3: ਅਤੇ ਅੱਜ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਜੀ
4: ਦੇਖੋ ਜੀ ਪਹਿਲਾਂ ਤਾਂ ਬਹੁਤ ਸੋਹਣਾ ਲੱਗਦਾ ਜੋ ਸਾਰੇ ਭੈਣ ਭਰਾ ਸਾਰੇ ਪਰਿਵਾਰ ਇਕੱਠੇ ਹੋ ਕੇ ਨਗਰ ਕੀਰਤਨ ਅਸੀਂ ਵਿਸਾਖੀ ਦਾ ਦਿਹਾੜਾ ਮਨਾਉਂਦੇ ਹਾਂ ਬਹੁਤ ਖੁਸ਼ੀ ਦੀ ਗੱਲ ਆ ਬਾਕੀ ਦੇਖੋ ਤੁਸੀਂ ਕਿੰਨੇ ਲੰਗਰ ਲੱਗੇ ਹੋਏ ਸਾਰੇ ਪਾਸੇ ਗੁਰੂ ਨਾਨਕ ਦਾ ਲੰਗਰ 20 ਰੁਪਏ ਦਾ ਚੱਲਿਆ ਦੇਖੋ ਦੁਨੀਆਂ ਦੇ ਕਿੱਥੇ ਕਿੱਥੇ ਤੱਕ ਪਹੁੰਚ ਗਿਆ ਲੰਗਰ ਸੁਣਿਆ ਸੀ ਪਹਿਲਾਂ ਪ੍ਰਸ਼ਾਦੇ ਦਾ ਲੰਗਰ ਅਤੇ ਇੱਕ ਰੁਪਈਆਂ ਦਾ ਲੰਗਰ ਤੁਸੀਂ ਦੇਖੋ ਇੱਥੇ ਦਵਾਈਆਂ ਦਾ ਲੰਗਰ ਚੱਲਣ ਡਿਆ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੰਗਰ ਚੱਲਣ ਡਿਆ ਇੱਥੇ ਬਹੁਤ ਖੁਸ਼ੀ ਹੋਈ ਸਾਰੇ ਪਰਿਵਾਰ ਨੂੰ ਸਾਰੇ ਲੋਕਾਂ ਨੂੰ ਇਕੱਠਿਆਂ ਦੇਖ ਕੇ
3: ਬਿਲਕੁਲ ਜੀ ਬੜਾ ਵਧੀਆ ਤੁਸੀਂ ਗੁਰੂ ਨਾਨਕ ਫਰੀ ਕਿਚਨ ਦੇ ਬਿਹਾਫ ਦੇ ਉੱਤੇ ਕਾਫੀ ਮਿਹਨਤ ਕਰਦੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਕੰਟਰੀਬਿਊਟ ਕਰਦੇ ਹੋ ਸੋ ਬਹੁਤ ਵਧਾਈ ਦੇ ਪਾਤਰ ਹੋਏ ਤੁਹਾਡੇ ਮਤਲਬ ਕਿ ਦੋਸਤਾਂ ਦੀ ਬਦੌਲਤ ਹੀ ਹੈ ਜਿਹੜਾ ਗੁਰੂ ਨਾਨਕ ਦਾ ਮੈਸੇਜ ਅਤੇ ਲੰਗਰ ਜਿਹੜਾ ਅੱਗੇ ਦੀ ਅੱਗੇ ਵੱਧ ਰਿਹਾ ਜੀ
4: ਉਹ ਇੱਕ ਟੀਮ ਵਰਕ ਹੈ ਜੀ ਸਾਰੇ ਇੱਕ ਬੰਦੇ ਦਾ ਨਹੀਂ ਹੈਗਾ ਇਹ ਟੀਮ ਵਰਕ ਆ ਬਹੁਤ ਸਾਰੇ ਵਾਲੰਟੀਅਰ ਇਕੱਠੇ ਰਲ ਕੇ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ ਵਧੀਆ ਜਿਹੜਾ ਕੰਮ ਹੋ ਰਿਹਾ ਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਆ ਜੀ
3: ਥੈਂਕ ਯੂ ਵੈਰੀ ਮੱਚ ਤੁਸੀਂ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਅਤੇ ਅੱਗੇ ਵਧਣਾ ਕੋਈ ਮੈਸੇਜ ਦੇਣਾ ਆਇਆ ਚਲੋ ਥੈਂਕ ਯੂ ਵੈਰੀ ਮੱਚ ਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ
5: ਮੈਂ ਮੈਸੇਜ ਦੇਣਾ ਚਾਹੂੰਗਾ ਜੀ ਵੀ ਬੱਚਿਆਂ ਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਜੀ
3: ਠੀਕ ਹੈ ਜੀ
5: ਹਾਂਜੀ
3: ਥੈਂਕ ਯੂ ਵੈਰੀ ਮੱਚ
5: ਧੰਨਵਾਦ
3: ਬਹੁਤ ਮਿਹਰਬਾਨੀ ਥੈਂਕ ਯੂ ਸੋ ਸੋ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਾਡੇ ਨਾਲ ਭੈਣ ਜੀ ਵੀ ਆਏ ਨੇ ਅਤੇ ਭਾਈ ਸਾਹਿਬ ਵੀ ਨੇ ਨਾਲ ਭੈਣ ਜੀ ਵਿਸਾਖੀ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ
6: ਹਾਂਜੀ ਹੈਪੀ ਵਿਸਾਖੀ ਜੀ ਸਾਰਿਆਂ ਨੂੰ ਆਪਾਂ ਸਾਰੀ ਕਮਿਊਨਿਟੀ ਬਹੁਤ ਇਕੱਠੇ ਹੋਏ ਹਾਂ ਬਹੁਤ ਫਨ ਹੋ ਰਿਹਾ ਜੀ ਅਤੇ ਵੈਰੀ ਨਾਈਸ ਲੁਕਸ ਵੈਰੀ ਗ੍ਰੇਟ ਕੀਪ ਇਟ ਅਪ ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ
3: ਇੱਕ ਵਾਰੀ ਫਿਰ ਤੋਂ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਦੇ ਪ੍ਰੋਗਰਾਮ 'ਚ ਆਲਮੋਸਟ ਕਿਉਂਕਿ ਹੁਣ ਆਪਾਂ ਪਹੁੰਚ ਗਏ ਹਾਂ ਟ੍ਰਾਂਜਿਟ ਦੇ ਉੱਤੇ ਜਿੱਥੇ ਟ੍ਰਾਂਜਿਟ ਲੈ ਕੇ ਗੁਰਦੁਆਰਾ ਸਾਹਿਬ ਜਾਵਾਂਗੇ ਸਵੇਰ ਤੋਂ ਇੱਥੇ ਕੰਮ ਕਰ ਰਹੇ ਸੀ ਅਤੇ ਮੇਰੇ ਨਾਲ ਸਾਡੇ ਭਰਾ ਅਤੇ ਬਹੁਤ ਹੀ ਖਾਸ ਦੋਸਤ ਸਰਬਜੀਤ ਸੈਣੀ ਸਾਹਿਬ ਜਿਹੜੇ ਕਿ ਬੜੇ ਕਮਿਊਨਿਟੀ ਦੀ ਜਾਨੀ ਮਾਨੀ ਸ਼ਖਸੀਅਤ ਨੇ ਆਲਵੇਜ਼ ਵਲੰਟੀਅਰ ਕਰਨ ਵਾਸਤੇ ਰੈਡੀ ਟੂ ਗੋ ਰਹਿੰਦੇ ਆ ਅਤੇ ਅੱਜ ਇੱਥੇ ਵੀ ਟ੍ਰਾਂਜਿਟ ਦੇ ਨਾਲ ਵੀ ਵਲੰਟੀਅਰ ਦਾ ਕੰਮ ਕਾਫੀ ਬਾਖੂਬੀ ਇਹਨਾਂ ਨੇ ਨਿਭਾਇਆ ਅਤੇ ਮੈਂ ਚਾਹਾਂਗਾ ਸਰਬਜੀਤ ਭਾਅ ਜੀ ਪਹਿਲਾਂ ਤਾਂ ਤੁਹਾਨੂੰ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ
7: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ

0: ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਨਗਰ ਕੀਰਤਨ ਦੀਆਂ। ਅਤੇ ਅੱਜ ਬਹੁਤ ਸੋਹਣਾ ਵੈਦਰ ਸੀਗਾ ਜੀ, ਅਤੇ ਟਰਾਂਜ਼ਿਟ ਬਾਰੇ ਮੈਂ ਕਹਿਣਾ ਚਾਹਾਂਗਾ ਜੀ, ਬਹੁਤ ਸੋਹਣੀ ਟਰਾਂਜ਼ਿਟ ਦੇ ਵੀਰਾਂ ਨੇ ਸੇਵਾ ਕੀਤੀ ਹੈ ਜੀ। ਸਵੇਰੇ ਬੱਸਾਂ ਸਾਡੀਆਂ ਸਾਰੀ ਕਮਿਊਨਿਟੀਆਂ 'ਚੋਂ ਚੱਲੀਆਂ ਨੇ, ਅਤੇ ਹੁਣ ਵੀ ਸਾਡੀਆਂ ਬੱਸਾਂ ਸਾਰੀ ਕਮਿਊਨਿਟੀਆਂ ਜਾ ਰਹੀਆਂ ਨੇ ਜੀ। ਥੋੜ੍ਹਾ ਜਿਹਾ ਟ੍ਰੈਫਿਕ ਕਰਕੇ ਲੇਟ ਡਿਲੇ ਜ਼ਰੂਰ ਨੇ, ਪਰ ਮੈਂ ਸਾਰੀ ਸੰਗਤ ਨੂੰ ਇਹ ਕਹਾਂਗਾ ਜੀ ਵੀ ਜ਼ਿਆਦਾ ਤੋਂ ਜ਼ਿਆਦਾ ਟਰਾਂਜ਼ਿਟ ਯੂਜ਼ ਕਰੋ, ਅਤੇ ਤਾਂ ਕਿ ਆਪਣੀਆਂ ਕਾਰਾਂ ਨੂੰ ਤੁਸੀਂ ਦੂਰ ਸੇਫ ਪਾਰਕ ਕਰਕੇ ਆਓ, ਤੁਹਾਨੂੰ ਟਿਕਟਾਂ ਨਾ ਮਿਲਣ, ਕਿਸੇ ਦੀ ਪਾਰਕਿੰਗ ਬਲੋਕ ਨਾ ਹੋਵੇ। ਸਾਡੀ ਟਰਾਂਜ਼ਿਟ ਦੀ ਇਹੀ ਮੰਸ਼ਾ ਹੁੰਦੀ ਹੈ ਆਲਵੇਜ਼ ਵੀ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਨੂੰ ਅਸੀਂ, ਜਿਹੜੇ ਬੰਦੇ ਕਿਸੇ ਤਰੀਕੇ ਨਾਲ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਕਮਿਊਨਿਟੀ ਦੇ ਵਿੱਚੋਂ ਚੱਕ ਕੇ ਅਤੇ ਅਸੀਂ ਨਗਰ ਕੀਰਤਨ ਦੇ ਵਿੱਚ ਘੁਮਾ ਸਕੀਏ, ਤਾਂ ਕਿ ਉਹ ਮਹਾਰਾਜ ਜੀ ਦੇ ਦਰਸ਼ਨ ਪਾ ਕੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਅਤੇ ਬਹੁਤ ਸੋਹਣਾ ਵੈਦਰ ਹੈ ਜੀ, ਬਹੁਤ ਸੋਹਣਾ ਸਾਰਾ ਸੁੱਖੀ ਸ਼ਾਂਤੀ ਸਾਰਾ ਕੁਝ ਨਿਪਟ ਗਿਆ ਜੀ। ਅਸੀਂ ਸਾਰੀ ਕਮਿਊਨਿਟੀ ਦਾ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ। ਸਾਡੀ ATU 583 ਯੂਨੀਅਨ, ਸਾਡੀ ਮੈਨੇਜਮੈਂਟ, ਟ੍ਰਾਂਜ਼ਿਟ ਨੇ ਬਹੁਤ ਸੋਹਣਾ ਸਾਥ ਦਿੱਤਾ ਜੀ। ਬੱਸਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਆਲਵੇਜ਼ ਕਹਾਂਗਾ ਅਤੇ ਹਮੇਸ਼ਾ ਸਾਥ ਦਿੰਦੇ ਰਹੋ ਅਤੇ ਅਸੀਂ ਰਲ ਮਿਲ ਕੇ ਕੰਮ ਕਰਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ ਜੀ। ਬਹੁਤ ਵਧੀਆ ਜੀ,
0: ਧੰਨਵਾਦ ਜੀ।
1: ਸੋ ਆਈ ਥਿੰਕ ਥੈਂਕ ਯੂ ਵੈਰੀ ਮੱਚ, ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ।
0: ਥੈਂਕ ਯੂ ਜੀ।
1: ਅੱਗੇ ਆਪਾਂ ਇੰਟਰਵਿਊ ਕਰ ਰਹੇ ਹਾਂ ਆਸੇ ਪਾਸੇ, ਤਾਂ ਕਿ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਜੀ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਸਾਡੇ ਨਾਲ ਡਾਕਟਰ ਬੈਂਸ ਅਤੇ ਫਾਰੂਕ ਸਾਹਿਬ,
2: ਹਾਜੀ ਸਾਹਿਬ,
1: ਹਾਜੀ ਫਾਰੂਕ ਸਾਹਿਬ ਜੀ,
2: ਹਾਜੀ ਫਾਰੂਕ ਸਾਹਿਬ,
1: ਹਾਜੀ ਫਾਰੂਕ ਸਾਹਿਬ
2: ਜੀ ਨੂੰ ਕਿ ਆਇਆ ਉਮਰਾ ਕਰਕੇ ਆਇਆ ਹਾਂ।
1: ਵੈਰੀ ਗੁੱਡ, ਉਮਰਾ ਕਰਕੇ ਆਏ ਨੇ ਹੁਣੇ ਹੁਣੇ। ਤੇ ਪਹਿਲਾਂ ਤੁਸੀਂ ਕਰੋਗੇ ਗੱਲ, ਪਹਿਲਾਂ ਤੁਸੀਂ ਪਹਿਲਾਂ ਫਾਰੂਕ ਸਾਹਿਬ
2: ਜੀ, ਅੱਲਾ ਦੀ ਬੜੀ ਰਹਿਮਤ ਹੈ, ਬੜੀ ਕਰਮ ਨਵਾਜ਼ੀ ਹੈ, ਅੱਲਾ ਦੇ ਅੱਗੇ ਦੁਆ ਫਰਿਆਦ ਕੀਤੀ ਕਰਨੇ ਆ ਕਿ ਸਭ ਦੇ ਘਰ ਖੁਸ਼ੀਆਂ ਨਾਲ ਖਜ਼ਾਨਿਆਂ ਦੇ ਨਾਲ ਰੱਬ ਭਰੇ।
1: ਬਹੁਤ ਬਹੁਤ ਵਧੀਆ ਮੈਸੇਜ ਸਰਬੱਤ ਦਾ ਭਲੇ ਦੀ, ਜਦੋਂ ਆਪਾਂ ਗੱਲ ਕਰਦੇ ਹਾਂ
2: ਸਾਰਿਆਂ ਦੇ ਵਾਸਤੇ ਦੁਆ ਫਰਿਆਦ ਕਰੋ ਕਿ ਰੱਬ ਸਭ ਦੇ ਘਰ ਖੁਸ਼ੀਆਂ ਨਾਲ ਖਜ਼ਾਨਿਆਂ ਦੇ ਨਾਲ ਭਰੇ।
1: ਬਹੁਤ ਵਧੀਆ ਜੀ, ਤੇ ਤੁਸੀਂ ਹੁਣ
2: ਆਪਣੀਆਂ ਰਹਿਮਤਾਂ ਕਰੇ, ਰੱਬ ਦੀ ਕੁਦਰਤ ਕਰੇ, ਰੱਬ ਦੀ ਜ਼ਾਤ ਕਰੇ, ਉਹਨਾਂ ਤਿੰਨਾਂ ਨਾਲੋਂ ਵੱਡਾ ਕੋਈ ਨਹੀਂ ਹੈ ਦੁਨੀਆਂ 'ਚ।
1: ਠੀਕ ਹੈ, ਨਹੀਂ ਬੜਾ ਵਧੀਆ ਮੈਸੇਜ ਜੀ ਤੁਹਾਡਾ। ਅਤੇ ਜੀ ਡਾਕਟਰ ਸਾਹਿਬ ਤੁਸੀਂ ਵੀ ਕੋਈ ਮੈਸੇਜ?
3: ਹਾਂਜੀ ਜੀ, ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੀ ਪਬਲਿਕ ਨੂੰ, ਸਾਡੇ ਪਰਿਵਾਰ ਵੱਲੋਂ, ਸਾਡੇ ਸਭ ਨੂੰ ਖੁਸ਼ੀਆਂ ਬਖਸ਼ਣ, ਸਭ ਦਾ ਭਲਾ ਹੋਵੇ ਜੀ, ਇਹੀ ਮੈਸੇਜ ਆ ਜੀ।
2: ਬਾਜੀ ਦੁਆ ਕਰੋ ਰੱਬ ਸਾਰੇ ਨਾਲ ਭਲਾ ਕਰੇ, ਸਭ ਦੇ ਘਰ ਖੁਸ਼ੀਆਂ ਨਾਲ ਭਰੇ, ਸਭ ਦੇ ਘਰ ਖਜ਼ਾਨਿਆਂ ਨਾਲ ਭਰੇ, ਇਹ ਰੱਬ ਦੇ ਅੱਗੇ ਦੁਆ ਕਰੋ, ਕਿਉਂਕਿ ਜ਼ਮੀਨ ਸਮਾਨ ਦਾ ਮਾਲਕ ਹੋਵੇ।
1: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਅੱਜ ਨਿਸ਼ਾਨ ਸਿੰਘ ਸੰਧੂ ਜੀ ਜਿਹੜੇ ਕਿ ਸਾਡੇ ਦੋਸਤ ਅਤੇ ਛੋਟੇ ਭਰਾ ਵੀ ਨੇ, ਰੈਡੀਅਰ ਤੋਂ ਪਹੁੰਚੇ ਇੱਥੇ, ਅਤੇ ਬਹੁਤ ਇਹਨਾਂ ਨੇ ਹਮਲਾ ਮਾਰਿਆ। ਵੈਸੇ ਰੈਡੀਅਰ ਦੇ ਅੰਦਰ ਵੀ ਗੁਰੂ ਘਰ ਦਾ ਪਿੱਛੇ ਜੀ ਇਹਨਾਂ ਨੇ ਸੈਟਅਪ ਕੀਤਾ, ਸਾਰੇ ਲੋਕ ਜਿਹੜੇ ਉੱਥੇ ਵੀ ਕਾਫੀ ਜਾਂਦੇ ਆਉਂਦੇ ਰਹਿੰਦੇ ਨੇ, ਤੁਸੀਂ ਵੀ ਜਾਇਆ ਕਰੋ ਜੇ ਲੰਘਦੇ ਵੜਦੇ। ਪਰ ਅੱਜ ਕਿਉਂਕਿ ਸਪੈਸ਼ਲ ਕੈਲਗਰੀ 'ਚ ਆਏ ਨੇ ਸਪੈਸ਼ਲ ਨਗਰ ਕੀਰਤਨ ਅਟੈਂਡ ਕਰਨ ਵਾਸਤੇ, ਸ਼ਾਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਬਰੰਗ ਰੇਡੀਓ 'ਤੇ।
4: ਧੰਨਵਾਦ ਜੀ ਤੁਹਾਡਾ ਟਾਈਮ ਦੇਣ ਵਾਸਤੇ, ਅਤੇ ਸਾਰਿਆਂ ਨੂੰ ਜਿੰਨੇ ਵੀ ਵਰਡ ਦੇ ਵਿੱਚ ਆਪਣੀ ਸਿੱਖ ਸੰਗਤ ਸੁਣ ਰਹੀ ਆ, ਸਾਰਿਆਂ ਨੂੰ ਵਿਸਾਖੀ ਦੀ ਕਲਗਰੀ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ, ਪਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ।
1: ਜੀ ਅਤੇ ਤੁਹਾਡੇ ਦੋਸਤ ਜੀ, ਸੋ ਇਹ ਕੱਲ੍ਹ ਦੀ ਕੁਛ ਇੱਕ ਗੱਲਬਾਤ, ਇੱਕ ਅੱਧਾ ਮੈਸੇਜ ਜਿਹੜਾ ਹੋਰ ਮੈਨੂੰ ਲੱਗਦਾ ਵੀ ਤੁਹਾਨੂੰ ਸੁਣਾ ਦਿੰਦੇ ਹਾਂ, ਅਤੇ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਜੀ ਇਹਦੇ ਨਾਲ ਅੱਗੇ ਵਧਾਵਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੂੰ ਸੁਣ ਕੇ
5: ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਥੈਂਕ ਯੂ ਵੈਰੀ ਮੱਚ ਜੀ। ਸੋ ਅਸੀਂ ਡਰਾਵ ਅਵੇਅਰਨੈਸ ਵਾਕ ਵਾਲੇ ਹੁਣ ਸਾਡੇ ਦੂਸਰੇ ਦੋਸਤ ਨੇ, ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ, ਦੁਬਾਰਾ ਤੋਂ ਕਰਦੇ ਹਾਂ। ਗੁਰੂ ਨਾਨਕ ਫਰੀ ਕਿਚਨ ਦੀ ਗੱਲ 'ਤੇ ਆਪਾਂ ਅਕਸਰ ਕਰਦੇ ਰਹਿੰਦੇ ਹਾਂ, ਉਹਨਾਂ ਦੇ ਮੁੱਖ ਸੇਵਾਦਾਰ ਜਿਹੜੇ ਸਾਡੇ ਸੰਦੀਪ ਭਾਅ ਜੀ ਨੇ, ਇਹ ਬਹੁਤ ਮਿਹਨਤ ਕਰਦੇ ਨੇ ਆਲ ਦਾ ਟਾਈਮ। ਇੰਨਾ ਫੂਡ ਜਿਹੜਾ ਪਿਛਲੇ ਸਮੇਂ 'ਚ ਤੁਸੀਂ ਦੇਖਦੇ ਆਏ ਹੋ, ਹਜ਼ਾਰਾਂ ਹੀ ਲੋਕਾਂ ਨੂੰ ਐਵਰੀ ਵੀਕ ਜਿਹੜਾ ਇਹਨਾਂ ਵੱਲੋਂ ਫੂਡ ਡਿਸਟ੍ਰੀਬਿਊਟ ਕੀਤਾ ਜਾਂਦਾ। ਇਹਨਾਂ ਦੀ ਪੂਰੀ ਟੀਮ ਨਾਲ ਇੱਥੇ ਪਹੁੰਚੀ ਹੈ, ਜਿਨ੍ਹਾਂ ਦੇ ਨਾਲ ਗੁਰੂ ਨਾਨਕ ਫਰੀ ਕਿਚਨ ਦਾ ਨਾਂ, ਗੁਰੂ ਸਾਹਿਬ ਦਾ ਮੈਸੇਜ ਜਿਹੜਾ ਦੁਨੀਆ ਭਰ ਦੇ ਵਿੱਚ ਪਹੁੰਚਾ ਰਹੇ। ਸੰਦੀਪ ਭਾਅ ਜੀ, ਤੁਹਾਨੂੰ ਵਿਸਾਖੀ ਅਤੇ ਸਾਜਨਾ ਗੁਰੂ ਸਾਹਿਬ ਦਾ ਮੈਸੇਜ ਬਹੁਤ ਬਹੁਤ ਵਧਾਈਆਂ ਹੋਣ ਜੀ ਇਸ ਮੌਕੇ 'ਤੇ।
6: ਬਿਲਕੁਲ ਜੀ, ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸੰਗਤ ਨੂੰ ਜਿਹੜੀ ਹੈ ਬਹੁਤ ਬਹੁਤ ਵਧਾਈ ਹੋਵੇ, ਅਤੇ ਬਹੁਤ ਸੋਹਣਾ ਉਪਰਾਲਾ ਚੱਲ ਰਿਹਾ ਜੀ ਦਸ਼ਮਿਸ਼ ਕਲਚਰ ਸੈਂਟਰ ਵੱਲੋਂ। ਸਾਰੀ ਕਮੇਟੀ ਜਿਹੜੀ ਵਧਾਈ ਦੇ ਪਾਤਰ, ਇੰਨਾ ਵਧੀਆ ਜਿਹੜਾ ਇਹਨੂੰ ਔਰਗੇਨਾਈਜ਼ ਕੀਤਾ ਹੈ, ਅਤੇ ਇਸੇ ਤਰ੍ਹਾਂ ਮਹਾਰਾਜ ਖੁਸ਼ੀਆਂ ਬਖਸ਼ਦਾ ਰਹੇ ਅਤੇ ਸੰਗਤ ਜੁੜਦੀ ਰਹੇ।
1: ਬਿਲਕੁਲ ਜੀ, ਤੁਸੀਂ ਗੁਰੂ ਮਹਾਰਾਜ ਦਾ ਮੈਨੂੰ ਲੱਗਦਾ ਵੀ ਜਿੰਨਾ ਵਧੀਆ ਮੈਸੇਜ ਤੁਸੀਂ ਪਹੁੰਚਾ ਰਹੇ ਹੋ, ਹਰ ਘਰ ਘਰ ਦੇ ਵਿੱਚ ਆਲਮੋਸਟ 10-15 ਹਜ਼ਾਰ ਬੰਦਿਆਂ ਦੇ ਘਰਾਂ ਦੇ ਵਿੱਚ ਤੁਸੀਂ ਫੂਡ ਦਿੰਦੇ ਹੋ, ਜਿਹੜੇ ਲੋਕ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਸ਼ਾ ਦਿੰਦੇ ਨੇ, ਤੁਹਾਨੂੰ ਵੀ ਅਤੇ ਗੁਰੂ ਸਾਹਿਬ ਦਾ ਨਾਮ ਵੀ ਜਪਦੇ ਨੇ।
6: ਬਿਲਕੁਲ ਜੀ, ਜਿੰਨੇ ਕੋ ਕੋਸ਼ਿਸ਼ ਮਤਲਬ ਹੋ ਸਕਦੀ ਕਰ ਰਹੇ ਹਾਂ ਜੀ ਪੂਰਾ, ਅਤੇ ਆਪਣਾ ਬੈਸਟ ਟਰਾਈ ਕਰ ਰਹੇ ਹਾਂ, ਅੱਗੇ ਮਾਲਕ ਦੀ ਮੌਜ ਹੈ ਜੀ, ਜਿੱਥੇ ਸੇਵਾ ਲੈਣੀ ਜਿੱਥੋਂ ਲੈਣੀ ਉਹਨੇ ਲੈ।
1: ਬਿਲਕੁਲ ਜੀ, ਬੜਾ ਬਹੁਤ ਵਧੀਆ, ਤੁਹਾਡੇ ਨਾਲ ਸਾਡਾ ਮਾਣ ਬੜਾ ਮਹਿਸੂਸ ਕਰਦੇ ਹਾਂ ਵੀ ਸਾਡੇ ਭਰਾ ਜਿਹੜੇ ਨੇ ਇੰਨਾ ਵਧੀਆ ਕੰਮ ਕਰ ਰਹੇ ਨੇ, ਅਤੇ ਵੀ ਆਰ ਵੈਰੀ ਪ੍ਰਾਊਡ ਆਫ ਯੂ।
6: ਥੈਂਕ ਯੂ ਜੀ, ਧੰਨਵਾਦ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੈਰੀ ਮਚ ਸੋ ਇਹ ਕੁਛ ਗੱਲਬਾਤ ਸੀਗੀ ਜੀ ਤੇ ਇਹਦੇ ਨਾਲ ਨਾਲ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀ ਗੱਲਬਾਤ ਜਿਹੜੀ ਇਹ ਜਾਣਦੇ ਜਾਂਦੇ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मगर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat hai immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
7: Regulated Canadian Immigration Consultant.
1: 403-225-1111 करना अपने परिवार दे नाल ताकि फ्री एंट्री फ्री फूड वाला जेड़ा विसाखी मेला इस तो अलावा $1,000 दे लकी ड्रॉ भी जित के आओगे जिदे च इनकलूडिंग कल्चर नूं देखण दीआं भी काफी चीजां तुहानूं उत्थे मिलणगीआं ते होर ਬੜਾ ਕੁਛ ਇਸ ਬਾਰ ਬਾਰ ਜਿਹੜਾ ਮੈਸੇਜ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ ਸੋ ਇਸ ਇਵੈਂਟ ਨੂੰ ਭਾਗ ਲਾਉਣ ਵਾਸਤੇ ਇੰਜੋਏ ਕਰਨ ਵਾਸਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਸ਼ਨੀਵਾਰ ਵਾਲਾ ਦਿਨ ਥੋੜ੍ਹੀ ਬਾਰਿਸ਼ ਦਿਖਾਈ ਜਾ ਰਹੀ ਹੈ ਅਤੇ ਬਟ ਇਹ ਆ ਵੀ ਉਸ ਦਿਨ ਜ਼ਰੂਰ ਜੈਨਸਿਸ ਸੈਂਟਰ ਦੇ ਵਿੱਚ ਆਉਣਾ 12 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਪ੍ਰੋਗਰਾਮ ਹੋਣਗੇ ਅਤੇ ਇਸ ਪ੍ਰੋਗਰਾਮ ਦਾ ਜਿਹੜਾ ਹਿੱਸਾ ਬਣਨਾ ਜੀ ਸੋ ਪ੍ਰੋਗਰਾਮ 'ਚ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਵੀ IPL ਦੀ ਜਿਹੜਾ ਮੈਚ ਸੀਗਾ ਅੱਜ ਫਿਰ ਪੰਜਾਬ ਜਿਹੜਾ ਹਾਰ ਗਿਆ ਜੀ ਚੌਥਾ ਲਗਾਤਾਰ ਮੈਚ ਹਾਰ ਗਿਆ ਲੋਸ 4 ਗੇਮਾਂ ਅੱਜ ਦਾ ਮੈਚ ਵੈਸੇ 2011 ਸਕੋਰ ਵੈਸੇ ਪੰਜਾਬ ਨੇ ਬਣਾਈ ਸੀਗੀ 10 ਬਣਾਈ ਸੀਗੀ ਅਤੇ 11 ਜਿੱਤਣ ਵਾਸਤੇ ਚਾਹੀਦੀ ਦਿੱਲੀ ਕੈਪੀਟਲਸ ਵਾਲਿਆਂ ਨੇ ਜਿਹੜੀ 216 ਸਕੋਰ ਬਣਾ ਕੇ ਅਤੇ ਇਹ ਮੈਚ ਜਿਹੜਾ ਜਿੱਤ ਲਿਆ ਲਾਸਟ 19ਵੇਂ ਓਵਰ ਦੀ ਲਾਸਟ ਬੋਲ ਦੇ ਉੱਤੇ 6 ਮਾਰ ਕੇ ਹਾਲੇ 6 ਬੋਲਾਂ ਪਈਆਂ ਸੀਗੀਆਂ ਅਤੇ ਉਹ ਮੈਚ ਜਿੱਤ ਗਏ 3 ਵਿਕਟਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਜੀ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਕੇਅਰ ਟੂ ਆਲ ਥੈਂਕ ਯੂ
8: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ।

0: He has been here twice. He performed for Shri Mahesh Kaleji an accompaniment for harmonium. He also performed for Srimati Devaki Pandit Ji's performance.
1: क्या बात है क्या बात है क्या बात
0: वो तो काफी मजे हुए कलाकार है
1: जी जी
0: तो उनका साथ मिल रहा है हमें और तबला पे हम इस बार ला रहे हैं श्री ऋग्वेद देशपांडे जी को
1: जी
0: जो काफी मजे हुए कलाकार है जो रामदास पलचुली जी के शिष्य हैं
1: जी
0: सीनियर डिसाइपल है और वो काफी सीनियर आर्टिस्ट के साथ एकम्पनीमेंट कर चुके हैं
1: क्या
0: इन तीनों ग्रेट आर्टिस्ट को लेके हमें प्रोग्राम पेश करे सर्वकाल के साथ
1: क्या बात है क्या बात है बहुत ही अमेजिंग एक प्रोग्राम जो हमारे कैलगरी में होने जा रहा है और अगर वो म्यूजिक से रिलेटेड है स्पेशली क्लासिकल म्यूजिक से तो सर्वकाल म्यूजिक सोसाइटी ऑफ कैलगरी हमेशा उसकी बैकबोन होती है और हमेशा खड़ी रहती है पीछे कि ये प्रोग्राम हर तरह से सक्सेसफुल हो और बहुत बढ़िया तरीके से आपके लिए प्रेजेंट किया जाए तो हमारे सबकी जानी पहचानी आवाज भाई हरजीत सिंह जी हमारे साथ मौजूद हैं भाजी बहुत बहुत स्वागत प्रोग्राम में
2: थैंक यू जी बहुत बहुत धन्यवाद अमृत जी सुर संग रेडियो 94.7 FM का बहुत बहुत धन्यवाद जो हमेशा की तरह अज भी सानू जिहड़ा ये प्रोग्राम होने जा रहा है ਮੰਤਰਾ ਆਰਟ ਅਤੇ ਸਰਵ ਅਕਾਲ ਮਿਊਜ਼ਿਕ ਸੋਸਾਇਟੀ ਆਫ ਕੈਲਗਰੀ ਦਾ ਜੋ ਕੋਲੈਬੋਰੇਸ਼ਨ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ ਤਾਂ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਜਿਹੜੇ ਪ੍ਰੋਗਰਾਮ ਕੀਤੇ ਨੇ ਉਸੇ ਤਰ੍ਹਾਂ ਇਹ ਪ੍ਰੋਗਰਾਮ ਵੀ ਜਿਹੜਾ ਇੰਡੀਅਨ ਕਲਾਸੀਕਲ ਮਿਊਜ਼ਿਕ ਵੋਕਲ ਦਾ ਇਹ ਕੌਂਸਰਟ ਹੈ ਤਾਂ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਅਤੇ ਇਹਦੇ ਵਿੱਚ ਖੁਸ਼ੀ ਇਸ ਗੱਲ ਦੀ ਹੈ ਕਿ ਬਹੁਤ ਹੀ ਪਿਆਰੇ ਆਰਟਿਸਟ ਜਿਨ੍ਹਾਂ ਨੇ ਆਪਣੀ ਲਾਈਫ ਇਸ ਕਲਾ ਨੂੰ ਦਿੱਤੀ ਹੈ ਅਤੇ ਜਦੋਂ ਕੋਈ ਵੀ ਆਰਟਿਸਟ ਜਿਹੜਾ ਹੈ ਆਪਣਾ ਟਾਈਮ ਕਿਸੇ ਵੀ ਕੰਮ ਨੂੰ ਦਿੰਦਾ ਹੈ ਤਾਂ ਇੱਕ ਨਾ ਇੱਕ ਦਿਨ ਉਹ ਸਫਲਤਾ ਜ਼ਰੂਰ ਉਹਨਾਂ ਨੂੰ ਮਿਲਦੀ ਹੈ ਅਤੇ ਉਮੀਦ ਹੈ ਕਿ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਜਿੰਨੇ ਵੀ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨੇ ਤਾਂ ਉਹਨਾਂ ਵਾਸਤੇ ਬਹੁਤ ਅੱਛਾ ਮੌਕਾ ਹੈ ਇਸ ਮੌਕੇ ਦਾ ਫਾਇਦਾ ਉਠਾਈਏ ਅਤੇ ਇਹੋ ਜਿਹੇ ਅੱਛੇ ਅੱਛੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਸਪੋਰਟ ਵੀ ਕਰੀਏ ਅਤੇ ਉਹਨਾਂ ਨੂੰ ਸੁਣਨ ਦੇ ਵਿੱਚ ਸਾਡੀ ਹਾਜ਼ਰੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ
1: ਕੀ ਬਾਤ ਹੈ ਇੱਕ ਸਾਡੇ ਹੋਰ ਬਹੁਤ ਹੀ ਨੋਨ ਮਿੱਤਰ ਫਰੈਂਡ ਗੈਸਟ ਅੱਜ ਜਿਹੜੇ ਜੁੜੇ ਹਨ ਉਹ ਹਨ ਸਰਦਾਰ ਜਨਮਜੀਤ ਸਿੰਘ ਜੀ ਜਿਨ੍ਹਾਂ ਨੂੰ ਸਾਡੀ ਕੈਲਗਰੀ ਜਾਣਦੀ ਹੈਗੀ ਹੈ ਦੈਟ ਹੀ ਇਜ਼ ਐਨ ਅਮੇਜ਼ਿੰਗ ਆਰਟਿਸਟ ਹੀ ਇਜ਼ ਐਨ ਅਮੇਜ਼ਿੰਗ ਗੱਤਕਾ ਪਲੇਅਰ ਅਤੇ ਉਹਨਾਂ ਦੇ ਜਿਹੜੇ ਸਕੂਲ ਹੈਗੇ ਆ ਉਹ ਚੱਲਦਾ ਹੈਗਾ ਜਿਸ 'ਚ ਤੁਸੀਂ ਜਾ ਕੇ ਗੱਤਕਾ ਸਿੱਖ ਸਕਦੇ ਹੋ ਅਤੇ ਪੇਂਟਿੰਗ ਸਿੱਖ ਸਕਦੇ ਹੋ ਅਤੇ ਅਮੇਜ਼ਿੰਗ ਅਮੇਜ਼ਿੰਗ ਪਰਸਨੈਲਿਟੀ ਭਾਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ
3: ਬਹੁਤ ਧੰਨਵਾਦ ਅੰਮ੍ਰਿਤਵੀਰ ਜੀ ਤੁਸੀਂ ਸਾਨੂੰ ਯਾਦ ਕੀਤਾ ਤੁਸੀਂ ਸਾਨੂੰ ਨਿਵਾਜ਼ਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
1: ਤੇ ਭਾਜੀ ਤੁਹਾਡੇ ਵੱਲੋਂ ਇਸ ਪ੍ਰੋਗਰਾਮ ਦੀ ਕੀ ਇਨਫੋਰਮੇਸ਼ਨ ਹੈ
3: ਇਨਫੋਰਮੇਸ਼ਨ ਨਹੀਂ ਮੈਂ ਬਸ ਬੇਨਤੀ ਹੀ ਕਰਾਂਗਾ
1: ਜੀ
3: ਸਾਡੇ ਵਾਸਤੇ ਇਹ ਗੋਲਡਨ ਓਪਰਚੁਨਿਟੀ ਹੁੰਦੀ ਹੈ
1: ਜੀ
3: ਜਿਸ ਤਰ੍ਹਾਂ ਅਸੀਂ ਹੁਣੇ ਵੀ ਗੱਲ ਹੀ ਕਰ ਰਹੇ ਸੀ ਨਾ ਕਿ ਸਾਡੇ ਜਿਹੜੇ ਸਟ੍ਰੈਸਿਸ ਆ
1: ਜੀ
3: ਉਹਨਾਂ ਦੀ ਇਹ ਦਵਾਈ ਹੈ ਸਿੱਧੀ ਇੱਕੋ ਗੱਲ ਕਵਾਂਗਾ
1: ਬਿਲਕੁਲ
3: ਪਲੀਜ਼ ਸਾਰੇ ਜਣੇ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਆ ਸਕਦੇ ਹਾਂ
1: ਜੀ
3: ਕਿਉਂਕਿ ਜਦੋਂ ਅਸੀਂ ਹਿੰਦੁਸਤਾਨੀ ਸੰਗੀਤ ਦੀ ਗੱਲ ਕਰਦੇ ਹਾਂ
1: ਜੀ
3: ਇਹਦਾ ਜਦੋਂ ਪਿਛੋਕੜ ਦੇਖੀਏ ਭਗਤਾਂ ਦਾ ਬਣਾਇਆ ਹੋਇਆ ਸਪਿਰਿਚੁਅਲ ਮਿਸਟਿਕਸ ਦਾ ਬਣਾਇਆ ਹੋਇਆ ਮਿਊਜ਼ਿਕ ਹੈ ਸੋ ਇਟ ਕਨੈਕਟ ਰਾਈਟ ਥਰੂ ਦਾ ਸੋਲ
1: ਜੀ
3: ਐਂਡ ਦੈਟ ਇਜ਼ ਵਾਟ ਵੀ ਵਾਂਟ ਜਦੋਂ ਅਸੀਂ ਸਪਿਰਿਚੁਅਲ ਕਨੈਕਸ਼ਨ ਲੱਭਦੇ ਹਾਂ ਦਿਸ ਇਜ਼ ਦਾ ਪਲੇਸ ਟੂ ਗੋ
1: ਜੀ ਬਿਲਕੁਲ
3: ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਅਸੀਂ ਵੱਧ ਚੜ ਕੇ ਹੁਮ ਹੁਮਾ ਕੇ ਪਹੁੰਚ ਸਕਦੇ ਹਾਂ ਅਸੀਂ ਆਪਣੇ ਇਹਨਾਂ ਆਰਟਿਸਟ ਨੂੰ ਸਪੋਰਟ ਕਰੀਏ ਆਪਣੇ ਸੋਸਾਇਟੀਜ਼ ਨੂੰ ਸਪੋਰਟ ਕਰੀਏ ਜੋ ਆਪਣੇ ਓਰੀਜਨਲ ਇੰਡੀਅਨ ਕਲਾਸੀਕਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਸਾਡੀਆਂ ਰੂਟਸ ਹੈ ਅਤੇ ਜਿੰਨੀ ਦੇਰ ਅਸੀਂ ਰੂਟਸ ਨਾਲ ਜੁੜੇ ਰਹਾਂਗੇ ਉੱਨੀ ਦੇਰ ਹੀ ਅਸੀਂ ਪ੍ਰਫੁੱਲਿਤ ਹੋ ਸਕਦੇ ਹਾਂ ਜੇ ਟੁੱਟ ਗਏ ਤਾਂ ਫਿਰ ਖਤਮ
1: ਨਹੀਂ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਬਹੁਤ ਬਹੁਤ ਜ਼ਰੂਰੀ ਹੈ ਅਤੇ ਅਗੇਨ ਸਰਵ ਅਕਾਲ ਮਿਊਜ਼ਿਕ ਸੁਸਾਇਟੀ ਇੱਕ ਬਹੁਤ ਵੱਡਾ ਰੋਲ ਪਲੇਅ ਵਿੱਚ ਕਰਦੀ ਹੈ ਅਤੇ ਰੀਸੈਂਟਲੀ ਮੰਤਰਾ ਆਰਟਸ ਨੇ ਇਹ 'ਚ ਵੀ ਆਪਣਾ ਬੀੜਾ ਚੁੱਕਿਆ ਹੈ ਅਤੇ ਹਮ ਲੋਕ ਦੇਖਦੇ ਆਏ ਹਾਂ ਕਿ ਰੀਸੈਂਟਲੀ ਮੰਤਰਾ ਆਰਟਸ ਨੇ ਵੀ ਬਹੁਤ ਸਾਰੇ ਪ੍ਰੋਗਰਾਮਸ ਜੋ ਹੈ ਇਸ ਕੋ ਇਹ ਲੋਕ ਆਗੇ ਲੈ ਕੇ ਆਏ ਹੈ ਤਾਂ ਇੱਕ ਬਹੁਤ ਬੜੀ ਸਫਲਤਾ ਹੈ ਮੈਂ ਮਾਨਤਾ ਹੂੰ ਕਿ ਜੋ ਕਿ ਹਮਾਰੇ ਇਸ ਕੈਲਗਰੀ ਸ਼ਹਿਰ ਮੇਂ ਹਮੇਂ ਮਿਲੀ ਹੈ ਕਿ ਔਰ ਵੀ ਆਰਗਨਾਈਜੇਸ਼ਨਸ ਹੈ ਜੋ ਆਪਣੇ ਕਲਾਸੀਕਲ ਮਿਊਜ਼ਿਕ ਔਰ ਕਲਾਸੀਕਲ ਜੋ ਸੱਭਿਆਚਾਰ ਹੈ ਉਸਕੋ ਯਹਾਂ ਕੇ ਲੋਕਾਂ ਕੇ ਸਾਥ ਜੋੜਨੇ ਕੀ ਕੋਸ਼ਿਸ਼ ਕਰ ਰਹੀ ਹੈ ਔਰ ਹਮੇਂ ਪੂਰੀ ਕੋਸ਼ਿਸ਼ ਕਰਨੀ ਚਾਹੀਏ ਜੈਸੇ ਜਨਮਜੀਤ ਸਿੰਘ ਜੀ ਨੇ ਕਿਹਾ ਕਿ ਹਮੇਂ ਇਸ ਵਿਰਸੇ ਕੇ ਸਾਥ ਜੁੜਨਾ ਚਾਹੀਏ ਇਸ ਵਿਰਸੇ ਕੇ ਸਾਥ ਆਪਣੇ ਆਪ ਕੋ देखना चाहिए, अपने बच्चों को जोड़ना चाहिए।

0: ਦੱਸ ਰਹੇ ਕਿ ਪਹਿਲਾਂ ਤਾਂ ਜਿਹੜਾ ਕਲਾਸੀਕਲ ਮਿਊਜ਼ਿਕ ਹੈ ਇਹ ਭਾਵੇਂ ਪੰਜਾਬੀ ਚ ਹੋਵੇ, ਗੁਜਰਾਤੀ ਚ ਹੋਵੇ,
1: ਬੰਗਾਲੀ ਚ ਕਿਸੇ ਵੀ
0: ਲੈਂਗੁਏਜ ਚ ਹੋਵੇ, ਇਹਦੇ ਨਾਲ ਕੋਈ ਉਹਦਾ ਕਨੈਕਸ਼ਨ ਨਹੀਂ ਹੈ। ਕਿਉਂਕਿ ਉੱਥੇ ਆਪਾਂ ਆਨੰਦ ਲੈਣ ਜਾਂਦੇ ਹਾਂ, ਜਿਹੜਾ ਸਾਨੂੰ ਰਾਗਾਂ ਦੀ ਬਖਸ਼ਿਸ਼, ਪਰਮਾਤਮਾ ਨੇ ਸਾਨੂੰ ਇੱਕ ਸਵਰ ਦਿੱਤਾ ਇਹਦੇ ਨਾਲ, ਸਾਨੂੰ ਨਾਦ ਬਖਸ਼ਿਸ਼ ਕੀਤੀ ਹੈ, ਉਹਦਾ ਆਪਾਂ ਆਨੰਦ ਲੈਣ ਜਾਣਾ ਉੱਥੇ। ਤੇ ਉਹਦੇ ਵਿੱਚ ਜਦੋਂ ਕੋਈ ਵੀ ਆਰਟਿਸਟ ਕੋਈ ਵੀ ਰਾਗ ਨੂੰ, ਇੱਕ ਰਾਗ ਨੂੰ ਲੈ ਕੇ, ਗਾਇਕੀ ਨੂੰ ਲੈ ਕੇ ਗਾਉਂਦਾ ਹੈ, ਤਾਂ ਉੱਥੇ ਫਿਰ ਆਨੰਦ ਦੀ ਜਿਹੜੀ ਬਾਰਿਸ਼ ਹੁੰਦੀ ਹੈ। ਤੁਸੀਂ ਹੁਣ ਦੱਸ ਰਹੇ ਸੀ ਕਿ ਇਸ ਦਿਨ ਵੀ ਬਾਰਿਸ਼ ਹੋ ਰਹੀ ਹੈ, ਇਸ ਦਿਨ ਵੀ ਬਾਰਿਸ਼ ਹੋ ਰਹੀ ਹੈ, ਤੇ ਮੈਂ ਵਿੱਚ ਖਿਆਲ ਆ ਰਿਹਾ ਸੀ ਵੀ ਇੱਥੇ ਵੀ ਸੁਰਾਂ ਦੀ ਬਾਰਿਸ਼ ਹੋਣੀ ਹੈ।
1: ਕੀ ਬਾਤ ਹੈ,
0: ਤੁਹਾਨੂੰ ਰਿਕੁਐਸਟ ਹੈ ਕਿ ਇਹ ਜਿਹੜੀ ਬਖਸ਼ਿਸ਼ ਹੈ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ। ਬਾਬਾ ਜੀ ਦਾ ਇੱਕ ਸ਼ਬਦ ਆਉਂਦਾ ਕਬੀਰ ਜੀ ਦਾ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ।
1: ਅੱਛਾ,
0: ਇਹਦਾ ਜਿਹੜਾ ਆਨੰਦ ਕੀ ਹੋਏਗਾ ਅਸੀਂ ਬਿਆਨ ਨਹੀਂ ਕਰ ਸਕਦੇ
1: ਜੀ।
0: ਉਹ ਜਿਹੜਾ ਇਸ ਪ੍ਰੋਗਰਾਮ ਨੂੰ ਸੁਣਨ ਵਾਸਤੇ ਆਏਗਾ, ਠੀਕ ਹੈ ਕਿ ਆਪਾਂ ਅੱਜ ਸਾਡੇ ਕੋਲ ਡਿਜੀਟਲ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਹੈ, ਯੂਟਿਊਬ ਹੈ
1: ਜੀ,
0: ਹੋਰ ਵੀ ਬਹੁਤ ਸਾਰੇ ਪਲੇਟਫਾਰਮ ਹਨ ਜਿੱਥੇ ਆਪਾਂ ਸੁਣ ਸਕਦੇ ਹਾਂ
1: ਜੀ,
0: ਵੀਡੀਓ ਵਾਚ ਕਰ ਸਕਦੇ ਹਾਂ
1: ਜੀ।
0: ਲੇਕਿਨ ਜਦੋਂ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਜਾ ਕੇ ਦੇਖਦੇ ਹੋ, ਸੁਣਦੇ ਹੋ, ਉਸ ਆਰਟਿਸਟ ਨੂੰ ਸਾਹਮਣੇ ਬੈਠ ਕੇ ਦੇਖਦੇ ਹੋ, ਉਹਦੀਆਂ ਉਂਗਲੀਆਂ ਚੱਲਦੀਆਂ ਦੇਖਦੇ ਹੋ, ਉਹਦਾ ਗਲਾ ਚੱਲਦਾ ਦੇਖਦੇ ਹੋ, ਉਹ ਜਿਹੜਾ ਐਕਸਪੀਰੀਅੰਸ ਹੈ ਉਹ ਸਾਨੂੰ ਯੂਟਿਊਬ ਤੋਂ ਨਹੀਂ ਮਿਲ ਸਕਦਾ। ਠੀਕ ਹੈ, ਅਸੀਂ ਹਰ ਰੋਜ਼ ਸਰਵਕਾਲ ਵੱਲੋਂ ਇੰਨੀ ਕੁ ਰਿਕਾਰਡਿੰਗ ਅਸੀਂ ਤਕਰੀਬਨ ਹਰ ਰੋਜ਼ ਇੱਕ ਵੀਡੀਓ ਸਾਡਾ ਜਾਂਦਾ
1: ਬਿਲਕੁਲ
0: ਠੀਕ ਹੈ ਜੀ, ਤੇ ਉਹ ਇੱਕ ਡਿਫਰੈਂਟ ਸਟੋਰੀ ਹੈ
1: ਜੀ।
0: ਪਰ ਜਦੋਂ ਅਸੀਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾ ਕੇ ਬੈਠਦੇ ਹਾਂ, ਉਹਨੂੰ ਸੁਣਦੇ ਹਾਂ, ਤਾਂ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇਹੀ ਚੀਜ਼ ਹੈ ਕਿ ਸਾਡੇ ਜੋ ਬਜ਼ੁਰਗਾਂ ਨੇ ਜਦੋਂ ਇੱਕ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਜਾਂਦੇ ਸੀ ਨਾ ਉਦਾਸੀਆਂ ਦੇ ਵਿੱਚ, ਤਾਂ ਉੱਥੇ ਜਾ ਕੇ ਕਦੇ ਉਹ ਬੰਗਾਲ 'ਚ ਚਲੇ ਗਏ, ਸ਼੍ਰੀਲੰਕਾ ਚਲੇ ਗਏ ਜਾਂ ਅਲੱਗ ਅਲੱਗ ਕੰਟਰੀਆਂ 'ਚ ਗਏ, ਉੱਥੇ ਕੋਈ ਪੰਜਾਬੀ ਥੋੜ੍ਹੀ ਸੀ।
1: ਬਿਲਕੁਲ,
0: ਉੱਥੇ ਤਾਂ ਸੀਗਾ ਕਿ ਬਾਬੇ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਸ਼ਬਦ ਦਾ ਬਾਣ ਸੀ।
1: ਕਿਆ ਬਾਤ ਹੈ,
0: ਸ਼ਬਦ ਦੀ ਜਿਹੜੀ ਬਖਸ਼ਿਸ਼ ਸੀਗੀ, ਜਦੋਂ ਸ਼ਬਦ ਲੋਕ ਸੁਣਦੇ ਸੀ। ਮੈਂ ਤੁਹਾਨੂੰ ਹੁਣ ਥੋੜ੍ਹੀ ਜਿਹੀ ਐਗਜ਼ਾਮਪਲ ਦੇ ਦਿਆਂ, ਜਦੋਂ ਆਪਾਂ ਕਹਿੰਦੇ ਹਾਂ ਕਿ ਮੱਕੇ ਗਏ ਗੁਰੂ ਨਾਨਕ ਸਾਹਿਬ, ਅਤੇ ਜਦੋਂ ਮੱਕੇ ਦੇ ਵਿੱਚ ਜਾ ਕੇ ਬਾਂਗ ਦਿੱਤੀ ਗੁਰੂ ਨਾਨਕ ਸਾਹਿਬ ਨੇ, ਉਹ ਬਾਂਗ, ਮੈਂ ਇਸ ਚੀਜ਼ ਨੂੰ ਮੰਨਦਾ ਕਿ ਜਿਹੜਾ ਅਲਾਪ, ਜਿਹੜਾ ਉਹਨਾਂ ਨੇ ਏਕ ਓਂਕਾਰ ਦੀ ਧੁਨੀ ਦਾ ਅਲਾਪ ਕੀਤਾ, ਤਾਂ ਉਦੋਂ ਫਿਰ ਉਹ ਸੁਣ ਮੁੰਨ ਜਿਹੜੀ ਹੈ ਨਾ ਨਗਰੀ ਪਈ, ਉਹ ਚੀਜ਼ ਜਿਹੜੀ ਹੈ ਉਹ ਇੱਥੇ ਬਣਦੀ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਜਿੰਨੇ ਵੀ ਅੱਛੇ ਤੋਂ ਅੱਛੇ ਆਰਟਿਸਟ, ਜਦੋਂ ਕੀ ਹੋ ਗਿਆ, ਅੱਛਾ ਚਲੋ ਇਹ ਵੀ ਚੱਲ ਰਿਹਾ ਆਪਣੇ ਆਪ, ਇਹ ਵੀ ਆਨੰਦ ਹੈ, ਆਨੰਦ ਨਾਲ ਚੱਲ ਰਿਹਾ, ਅਤੇ ਇਹ ਬਹੁਤ ਹੀ ਬਖਸ਼ਿਸ਼ ਹੈ ਕਿ ਸਾਨੂੰ ਸਾਰਿਆਂ ਨੂੰ ਸਾਹਮਣੇ ਬੈਠ ਕੇ ਸੁਣਨ ਦਾ, ਸਾਹਮਣੇ ਬੈਠ ਕੇ ਤਬਲਾ ਕਿੱਦਾਂ ਵੱਜ ਰਿਹਾ। ਅਤੇ ਖਾਸ ਤੌਰ 'ਤੇ ਮੈਂ ਰਿਕੁਐਸਟ ਕਰਾਂਗਾ ਜਿਹੜੇ ਬੱਚੇ ਨੇ ਨਾ, ਜਿਹੜੇ ਬੱਚੇ ਸਿੱਖਣਾ ਚਾਹੁੰਦੇ ਨੇ, ਜਿਹੜੇ ਬੱਚੇ ਇਸ ਚੀਜ਼ ਨੂੰ ਦੇਖਦੇ ਨੇ, ਪਸੰਦ ਕਰਦੇ ਨੇ, ਉਹਨਾਂ ਨੂੰ ਜ਼ਰੂਰ ਲੈ ਕੇ ਆਓ। ਟਿਕਟ ਦੀ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਹੈ, ਆਈ ਥਿੰਕ ਕੋਈ ਖਾਸ ਨਹੀਂ ਹੈ, ਜੇ ਕੋਈ ਨਹੀਂ ਵੀ ਲੈਣਾ ਚਾਹੁੰਦੇ ਤੁਸੀਂ ਉਦਾਂ ਵੀ ਦੇ ਦੇਂਗੇ, ਕੋਈ ਗੱਲ ਨਹੀਂ। ਤੇ ਮੇਨ ਚੀਜ਼ ਹੈ ਕਿ ਬੱਚਿਆਂ ਨੂੰ ਲੈ ਕੇ ਆਓ, ਤਾਂ ਕਿ ਉਹ ਜਿਹੜੇ ਬੱਚੇ ਨੇ ਉਸ ਚੀਜ਼ ਨੂੰ ਦੇਖਣ, ਉਸ ਚੀਜ਼ ਨੂੰ ਵਾਚ ਕਰਨ, ਉਹਨਾਂ 'ਤੇ ਜਿਹੜਾ ਅਸਰ ਹੋਏਗਾ ਇਸ ਚੀਜ਼ ਦੀ ਗਰੰਟੀ ਹੈ ਕਿ ਉਹ ਬੱਚੇ ਜ਼ਰੂਰ ਆਪਣੇ ਮਾਤਾ ਪਿਤਾ ਨੂੰ ਕਹਿਣਗੇ ਕਿ ਮੈਂ ਤਬਲਾ ਸਿੱਖਣਾ, ਮੈਂ ਸਾਜ਼ ਸਿੱਖਣਾ, ਹਾਰਮੋਨੀਅਮ ਸਿੱਖਣਾ, ਜਾਂ ਮੈਂ ਦੂਜੇ ਇੰਸਟਰੂਮੈਂਟ ਸਿੱਖਣਾ ਚਾਹੁੰਦਾ। ਨਾ ਵੀ ਸਾਡਾ ਮਿਊਜ਼ਿਕ ਸਿੱਖੇ, ਕਿਸੇ ਵੈਸਟਰਨ ਨੂੰ ਸਿੱਖੇਗਾ, ਮਿਊਜ਼ਿਕ ਤਾਂ ਮਿਊਜ਼ਿਕ
1: ਮਿਊਜ਼ਿਕ
0: ਠੀਕ ਹੈ ਨਾ, ਉਹਦੇ 'ਚ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਮੇਨ ਮਕਸਦ ਹੈ ਕਿ ਉਹ ਬੱਚਾ ਆਰਟ ਦੇ ਨਾਲ ਜੁੜੇ,
1: ਆਰਟ ਨਾਲ। ਬਿਲਕੁਲ ਬਿਲਕੁਲ,
0: ਜਿਸ ਤਰ੍ਹਾਂ ਵੀ ਬੱਚਾ ਇਸ ਕਲਾ ਦੇ ਨਾਲ ਜੁੜਦਾ, ਆਰਟ ਨਾਲ ਜੁੜਦਾ, ਤਾਂ ਸਾਡੇ ਵਾਸਤੇ ਫਿਰ ਜਿਹੜਾ ਸਮਾਂ, ਸਾਡਾ ਆਉਣ ਵਾਲਾ ਫਿਊਚਰ ਹੈ ਨਾ, ਉਹ ਬੜਾ ਪਿਆਰਾ ਹੋਏਗਾ।
1: ਕਿਆ ਬਾਤ, ਕਿਆ ਬਾਤ ਹੈ ਜਨਰੀ ਭਾਜੀ, ਤੁਹਾਨੂੰ ਵੀ ਦੇਖਦੇ ਮੈਨੂੰ ਕਾਫੀ ਸਾਲ ਹੋ ਗਏ, ਤੁਸੀਂ ਵੀ ਬੱਚਿਆਂ ਨਾਲ ਤੇ ਆਪਣੇ ਯੂਥ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਫਰਕ ਲੱਗਿਆ ਕੁਛ ਸਾਲਾਂ ਚ ਕਿ ਬਈ ਹਾਂ ਯੂਥ ਜਿਹੜਾ ਹੈ ਤੇ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਸੱਭਿਆਚਾਰ ਨਾਲ ਜੁੜ ਰਹੇ ਆ ਜਾਂ ਹਲੇ ਵੀ ਆਪਾਂ ਪਿੱਛੇ ਹੈਗੇ ਆ?
2: ਬਿਲਕੁਲ ਭਾਜੀ, ਔਨ ਅ ਪੋਜ਼ਿਟਿਵ ਨੋਟ ਮੈਂ ਇਹ ਗੱਲ ਕਹਿਣਾ ਚਾਹਾਂਗਾ, ਸਪੈਸ਼ਲੀ ਯੰਗ ਪੇਰੈਂਟਸ ਜਿਹੜੇ ਸਾਡੇ ਵਰਗੇ ਹੈਗੇ ਆ, ਜਿਨ੍ਹਾਂ ਦੇ ਛੋਟੇ ਬੱਚੇ ਆ, ਕਿਉਂਕਿ ਉਹ ਇੰਡੀਆ ਤੋਂ ਵੀ,
1: ਮੈਂ ਹੁਣ ਬੁੱਢਾ ਹੋ ਗਿਆ, ਤੁਸੀਂ ਆਪਣੇ ਆਪ ਨੂੰ ਪਹਿਲਾਂ ਗਿਆ ਦੇਖੋ ਭਾਜੀ।

0: ਲਈ
1: ਦੇਖ ਰਹੇ ਹੋ ਤੁਸੀਂ ਬੱਚਿਆਂ ਦੀ ਗੱਲਾਂ ਅੱਜ ਕੱਲ ਦੇ ਠੀਕ ਹੈ ਠੀਕ
0: ਤੇ ਉਹ ਜਿਹੜੇ ਹੈਗੇ ਨੇ ਜੀ ਇੰਡੀਆ ਤੋਂ ਵੀ ਜਿਹੜੇ ਹੁਣ ਆਏ ਹੋਏ ਆ ਦੇ ਆਰ ਆਲ ਨੌਲੇਜੇਬਲ
1: ਕਿਆ ਬਾਤ
0: ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਉਹਨਾਂ ਨੇ ਅਸੀਂ ਵੀ ਆਪਣੇ ਸਕੂਲ ਦੇ ਵਿੱਚ ਅਸੀਂ ਭੰਗੜਾ ਵੀ ਸਿੱਖਿਆ ਸੀ ਅਸੀਂ ਸੰਗੀਤ ਵੀ ਸਿੱਖਿਆ ਸੀ ਸਾਰਾ ਕੁਝ ਅਸੀਂ ਸਕੂਲ ਚ ਵੀ ਕਰਦੇ ਰਹੇ ਹਾਂ
1: ਜੀ
0: ਤੇ ਹੁਣ ਉਹਨਾਂ ਨੂੰ ਪਤਾ ਹੈ ਕਿ ਆਪਣੇ ਰੂਟਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਔਰ ਬਹੁਤ ਚੰਗਾ ਰੁਝਾਨ ਮਿਲ ਰਿਹਾ
1: ਕਿਆ ਬਾਤ
0: ਕਿਆ ਮੈਂ ਇਸ ਗੱਲ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਹੀ ਫੈਮਿਲੀ ਜੋ ਸਾਨੂੰ ਵੀ ਬਹੁਤ ਇਨਕਰੇਜ ਕਰਦੇ ਆ ਅਸੀਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਹੁਤ ਸਾਲਾਂ ਤੋਂ ਸਾਨੂੰ ਹੁਣ ਗੱਤਕਾ ਸਿਖਾਉਂਦਿਆਂ ਨੂੰ 10 ਸਾਲ ਹੋ
1: ਗਏ
0: ਔਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਨਾਲ ਜਿਹੜੇ ਡੇ 1 ਤੋਂ ਜਿਹੜੇ ਬੱਚੇ ਆ ਰਹੇ ਸੀ ਉਹ ਹਾਲੇ ਵੀ ਆ ਰਹੇ
1: ਕਿਆ ਬਾਤ
0: ਸਿੱਖਣ ਲਈ ਸੋ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਇੰਨਾ ਸਮਾਂ ਇਹਨਾਂ ਦਿੱਤਾ ਆ
1: ਆਪਾਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਇੱਕ ਪ੍ਰੋਗਰਾਮ ਆਪਾਂ ਨੇ ਵਿਸ਼ੇਸ਼ ਰੱਖਿਆ ਹੋਇਆ ਮੈਂ ਤੁਹਾਨੂੰ ਜ਼ਰੂਰ ਆਮੰਤਰਣ ਦਊਂਗਾ ਜਿੱਥੇ ਆਪਾਂ ਗੱਤਕੇ ਬਾਰੇ ਗੱਲ ਕਰਾਂਗੇ ਬਿਕੋਜ਼ ਇਟਸ ਐਨ ਆਰਟ ਇਟਸ ਸਮਥਿੰਗ ਵਿਚ ਵੀ ਹੈਵ ਟੂ ਰਿਲੇਟ ਟੂ ਆਰ ਕਲਚਰ ਪਲੱਸ ਸੈਲਫ ਡਿਫੈਂਸ ਤੇ ਇਹ ਬਹੁਤ ਜ਼ਰੂਰੀ ਹੈਗਾ
0: ਜੀ
1: ਕੁਲਭੂਸ਼ਣ ਸਾਹਿਬ ਆਪਨੇ ਕਿਹਾ ਕਿ ਇੱਕ ਸਾਲ ਹਮਾਰੀ ਮੰਤਰਾ ਆਰਟਸ ਕੋ ਹੋ ਜਾਏਗਾ ਔਰ ਇਹ ਬਹੁਤ ਇੰਪੋਰਟੈਂਟ ਹੈ ਯੂ ਨੋ ਇਵੈਂਟ ਹੈ ਆਪਕੇ ਲਈ ਲੇਕਿਨ ਇਸਕੇ ਇਲਾਵਾ ਮੈਂ ਆਪਸੇ ਇਹ ਜਾਨਣਾ ਚਾਹੂੰਗਾ ਲਾਸਟ ਕੇ 5-7 ਮਿੰਟ ਹੈ ਹਮਾਰੇ ਪਾਸ ਕਿ ਮੰਤਰਾ ਆਰਟਸ ਔਰ ਕਿਨ ਚੀਜ਼ੋਂ ਮੇ ਆਗੇ ਆਨੇ ਕੀ ਕੋਸ਼ਿਸ਼ ਕਰ ਰਹਾ ਹੈ ਤਾਂ ਕਿ ਹਮ ਉਸਕੋ ਵੀ ਯਹਾਂ ਇਸ ਪਲੇਟਫਾਰਮ ਪੇ ਸ਼ੇਅਰ ਕਰੇ ਤਾਂ ਕਿ ਔਰ ਲੋਕ ਨਾਟ ਨੈਸੇਸਰਲੀ ਯੇ ਪ੍ਰੋਗਰਾਮ ਤੋਂ ਆਏਂਗੇ ਹਮ ਦੇਖਦੇ ਹਾਂ ਲੇਕਿਨ ਇਸਕੇ ਇਲਾਵਾ ਔਰ ਹਮ ਕਿਸ ਵੇ ਸੇ ਮੰਤਰਾ ਆਰਟ ਕੇ ਸਾਥ ਜੁੜ ਸਕਤੇ ਹੈਂ
2: ਅੱਛਾ ਜੀ ਤੋ ਉਸਕੇ ਲੀਏ ਮੈਂ ਤੋ ਇੱਕ ਤੋ ਪਹਿਲੇ ਕਹੂੰਗਾ ਕਿ ਹਮਾਰੀ ਜੋ ਵੈਬਸਾਈਟ ਹੈ
1: ਜੀ
2: ਮੰਤਰਾ ਆਰਟਸ ਡੋਟ ਸੀ ਏ
1: ਜੀ
2: ਵਹਾਂ ਪਰ ਹਮ ਸਾਰੀ ਜਾਣਕਾਰੀ
1: ਕਿਆ ਬਾਤ
2: ਅਪਕਮਿੰਗ ਇਵੈਂਟਸ ਕੀ ਜੋ ਰੱਖੇਂਗੇ
1: ਜੀ
2: ਤੋ ਉਸੀ ਉਸਕੇ ਲੀਏ ਅਭੀ ਯੇ ਸਾਲ ਕੇ ਜੋ ਇਵੈਂਟਸ ਹਮਨੇ
1: ਪਲਾਨ ਕੀਏ
2: ਇਨਕਲੂਡਿੰਗ ਮੋਮੈਂਟਮ
1: ਜੀ
2: तो जून में हम इवेंट कर रहे हैं उसके बाद अगस्त और सितंबर शायद एक दोनों में से एक महीने में वो तारीख फिक्स करनी है हमें तो वो एक इवेंट होगा क्लासिकल फ्लूट का
1: क्या बात है क्या
2: लेकिन जो अब जून में आ रहा है वो तो मल्टी कल्चरल इवेंट है जो इसकी जानकारी हम वेबसाइट पे अभी डाल रहे हैं तो प्लानिंग चल रही है बैकग्राउंड में बट बेसिकली वी आर प्रमोटिंग लोकल आर्टिस्ट एज वेल हु आर एक्सट्रीमली Well trained, and they are eager to present their art. So.
1: And plus, they need a platform, right? And you guys are the one who will give them that platform. Main baith ke ghar ke andar flute bajata hoon, guitar bajata hoon, harmonium bajata hoon, tabla bajata hoon, seekh raha hoon, but usko main कहां पे दिखाऊं तो वो आप लोगों का आई थिंक सर्वकाल तो बहुत सालों से कर रहे हैं लेकिन अगेन आप जैसे लोग भी और आपकी जो अमेजिंग ऑर्गेनाइजेशन है मंत्रा आर्ट्स वो भी आगे लेके आ रही है तो बहुत सराहनीय है बिकॉज ये बहुत जरूरत है यहाँ पर
2: जो जून में अभी जो हो रहा है वो मल्टी कल्चरल इवेंट होगा जिसमें डांसेस काफी सारे मतलब नॉट जस्ट इंडियन बट लोकल अदर कंट्रीज के भी डांसेस इवेंट्स होंगे So we are promoting all of them so that people get an opportunity to see other cultures as well.
1: Yeah.
2: So ye cultural integration jaisa ho gaya. Lekin iske baad ka jo bada event jo hoga hamara wo 20 September ko hum rakh rahe
1: hain.
2: Iski jankari bhi humne hamare website pe rakhi hui hai.
1: Ji, ji,
2: jo iska title hai Echoes of Flute.
1: Okay.
2: Jo 20 September ko hoga aur Summit United Church pe. तो जो उसमें आर्टिस्ट है वो है फ्लूट मैस्ट्रो श्री जयंत तो वो बहुत ही बड़े आर्टिस्ट है फ्लूट के फ्लूट बजाते हैं
1: नो फॉर श्योर उसके बारे में हम लोग अभी बहुत जल्दी हो जाएगा क्योंकि लोग भूल जाएंगे तो अभी हम लोग बात कर रहे हैं दोस्तों सर्वकाल म्यूजिक सोसाइटी ऑफ कैलगरी एंड मंत्रा आर्ट्स लेके आ रहे हैं आपके लिए बहुत ही अमेजिंग प्रोग्राम जिसका नाम है मोमेंटम और ये होने जा रहा है सोमवार 18 मई 2026 को वेन्यू है एटको परफॉर्मिंग आर्ट्स सेंटर 1371 हेस्टिंग क्रेसेंट साउथ ईस्ट कैलगरी शाम को 4 बजे डोर्स विल ओपन एट 3:30 PM अगर आपको टिकट चाहिए तो टिकट्स बहुत नॉमिनल हैं $20 की VIP और $15 की रेगुलर है और आप कॉल कर सकते हैं हरजीत सिंह जी को 4037011760 पे या कुलभूषण टुल्लू जी को 4036062011 ये ट्रिब्यूट है उस्ताद राशिद खान साहब के लिए और अगेन सर्वकाल म्यूजिक सोसाइटी ऑफ कैलगरी और मंत्रा आर्ट्स दोनों मिलकर ये कैलगरी आर्ट्स डेवलपमेंट के सहयोग से आपके लिए प्रोग्राम लेके आ रहे हैं तो उसको मिस मत कीजिए और जाकर

0: ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771-80 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਸੋ ਦੋਸਤੋ ਆਪ ਸੁਣ ਰਹੇ ਰੇਡੀਓ ਸੁਰ ਸੰਗਮ ਓਨਲੀ ਔਨ 94.7 ਐਫਐਮ ਪਰ ਕੁਝ ਨਿਊਜ਼ ਆਪਸੇ ਸ਼ੇਅਰ ਕਰਨਾ ਚਾਹੂੰਗਾ ਆਈ ਹੋਪ ਆਪ ਸਭ जो रेगुलर न्यूज है वो सुनते रहते होंगे बट मे बी इंसान कई बार अपने कामों में बिजी हो जाता है और कुछ चीजें मिस कर जाता है लेकिन कुछ न्यूज मैं आपके साथ जरूर शेयर करना चाहूंगा इंडिया में कुछ प्रांतों में इलेक्शंस हो रहे थे और वहां पर अब जो इलेक्शन रिजल्ट्स आए हैं उसके हिसाब से जो मेन एक इलेक्शन जो हाईलाइट हुआ वो है बंगाल में वेस्ट बंगाल में जहां पर बीजेपी ने दोबारा से सरकार बनाई अपनी और वहां की पूर्व प्रधान जो अपनी चीफ मिनिस्टर थी ममता बनर्जी वो हार गई और वहां पर अब नए चीफ मिनिस्टर अपॉइंट किए गए बीजेपी की तरफ से दूसरी खबर जो बहुत ही इंटरेस्टिंग है और सराहनीय है वो है तमिलनाडु में जहां पे एक मूवी स्टार मैं कह सकता हूं कुछ टाइम पहले एक फिल्म आई थी जिसका नाम था जिसमें अल कपूर साहब थे सॉरी जिसमें अल कपूर साहब थे और एक और फिल्म जो मुझे याद आ रही है साउथ इंडियन भाषा में थी आज का सीएम भारत इन दोनों मूवीज में एक आम

0: ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
1: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445 ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
3: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
1: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
3: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
1: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4
4: ਦੋਸਤੋ ਆਪ ਸੁਣ ਰਹੇ ਰੇਡੀਓ ਸੁਰਸੰਗਮ ਓਨਲੀ ਔਨ 94.7 ਐਫਐਮ ਪਰ ਕੁਛ ਐਵੀਏਸ਼ਨ ਕੀ ਨਿਊਜ਼ ਮੈਂ ਆਪਸੇ ਸ਼ੇਅਰ ਕਰਨਾ ਚਾਹੂੰਗਾ ਏਅਰ ਇੰਡੀਆ ਨੇ ਅਭੀ ਅਨਾਊਂਸ ਕੀਆ ਹੈ ਕਿ ਆਨੇ ਵਾਲੇ ਕੁਛ ਟਾਈਮ ਮੇਂ ਵੋ ਆਪਣੀ ਜੋ ਫਲਾਈਟਸ ਹੈ ਬਿਕੋਜ਼ ਆਫ ਹਾਈ ਫਿਊਲ ਪ੍ਰਾਈਸਿਸ ਔਰ ਫਿਊਲ ਕੀ ਕਮੀ ਕੀ ਵਜ੍ਹਾ ਸੇ ਕੁਛ ਫਲਾਈਟਸ ਵੋ ਕਮ ਕਰ ਰਹੇ ਹੈ ਸਪੈਸ਼ਲੀ ਕੈਨੇਡਾ ਕੇ ਲੀਏ ਦਿੱਲੀ ਟੋਰਾਂਟੋ ਫਲਾਈਟਸ ਜੋ ਕਿ ਹਫਤੇ ਮੇਂ 10 ਦਿਨ ਹੋਤੀ ਹੈ ਵੋ ਅਬ 7 ਆ ਜਾਏਗੀ ਪਰ ਵੀਕ ਦਿੱਲੀ ਵੈਨਕੂਵਰ ਫਲਾਈਟਸ ਜੋ ਹੈ ਵੋ 7 ਸੇ 5 ਹੋ ਜਾਏਗੀ ਔਰ ਯੇ ਜੋ ਰਿਡਕਸ਼ਨ ਹੈ ਵੋ ਹੋਣੇ ਜਾ ਰਹੀ ਹੈ ਅਪ੍ਰੈਲ ਮੇਂ ਜੂਨ ਜੁਲਾਈ ਤੱਕ ਤੋ ਪਲੀਜ਼ ਆਪ ਅਗਰ ਏਅਰ ਇੰਡੀਆ ਸੇ ਟਰੈਵਲ ਕਰ ਰਹੇ ਹੈ ਤੋ ਪਲੀਜ਼ ਇਸਕਾ ਜੋ ਸ਼ਡਿਊਲ ਹੈ ਵੋ ਆਪ ਜ਼ਰੂਰ ਚੈੱਕ ਕਰੇਂ ਔਰ ਉਸਕੇ ਬਾਅਦ ਹੀ ਆਪਣੀ ਟਿਕਟਸ ਬੁੱਕ ਕਰੇਂ ਕਿਉਂਕਿ ਇਹ ਕਾਫੀ ਬਿਜ਼ੀ ਰੂਟਸ ਹੈ ਦਿੱਲੀ ਟੋਰਾਂਟੋ ਔਰ ਦਿੱਲੀ ਵੈਨਕੂਵਰ ਕਿਉਂਕਿ ਡਾਇਰੈਕਟ ਫਲਾਈਟਸ ਹੈ ਇੱਕ ਫਲਾਈਟ ਮੇਂ ਸਪੈਸ਼ਲੀ ਬਜ਼ੁਰਗੋਂ ਕੇ ਲੀਏ ਬਹੁਤ ਇੰਪੋਰਟੈਂਟ ਸੈਕਟਰਸ ਹੈ ਕਿਉਂਕਿ ਅਗਰ ਆਪ ਟੋਰਾਂਟੋ ਜਾਂ ਵੈਨਕੂਵਰ ਮੇਂ ਰਹਿਤੇ ਹੈ ਤੋ ਸੀਧਾ ਆਪ ਡੈਲੀ ਸੇ ਡਾਇਰੈਕਟਲੀ ਆਪਣੇ ਡੈਸਟੀਨੇਸ਼ਨ ਪੇ ਪਹੁੰਚ ਜਾਤੇ ਹੈ ਕੋਈ ਫਲਾਈਟ ਚੇਂਜ ਕਰਨੇ ਕੀ ਜ਼ਰੂਰਤ ਨਹੀਂ ਪੜਤੀ ਔਰ ਸਪੈਸ਼ਲੀ ਆਪ ਕਹੇ ਤੋ ਖਾਣਾ ਹਮਾਰੇ ਹਿਸਾਬ ਸੇ ਮਿਲ ਜਾਤਾ ਹੈ ਪਲੱਸ ਹਿੰਦੀ ਔਰ ਪੰਜਾਬੀ ਸਪੀਕਿੰਗ ਕਰੂ ਹੋਤਾ ਹੈ ਤੋ ਕਾਫੀ ਲੋਗੋਂ ਕੋ ਇਸ ਚੀਜ਼ ਸੇ ਸਹੂਲਤ ਹੋਤੀ ਹੈ ਤੋ ਯੇ ਇੱਕ ਬਹੁਤ ਬੜੀ ਖਬਰ ਹੈ ਜੋ ਇਸ ਸਮੇਂ ਮੀਡੀਆ ਮੇਂ ਕਾਫੀ ਚਰਚਾ ਮੇਂ ਹੈ ਕਿ ਏਅਰ ਇੰਡੀਆ ਜੋ ਹੈ ਵੋ ਆਪਣੀ ਫਲਾਈਟਸ ਕੋ ਕਮ ਕਰ ਰਹੇ ਹੈ ਕੈਨੇਡਾ ਕੇ ਲੀਏ ਬਿਕੋਜ਼ ਆਫ ਰਾਈਜ਼ਿੰਗ ਫਿਊਲ ਪ੍ਰਾਈਸਿਸ ਔਰ ਜੋ ਫਿਊਲ ਕੀ ਕਮੀ ਬਤਾਈ ਜਾ ਰਹੀ ਹੈ ਸੋ ਦੋਸਤੋ ਆਪ ਸੁਣ ਰਹੇ ਰੇਡੀਓ ਸੁਰਸੰਗਮ ਓਲੀਓ 94.7 FM ਪਰ ਆਈ ਹੋਪ ਆਪਕੋ ਆਜ ਕਾ ਪ੍ਰੋਗਰਾਮ ਅੱਛਾ ਲਗਾ ਹੋਗਾ ਇਨਫਾਰਮੇਸ਼ਨ ਅੱਛੀ ਲਗੀ ਹੋਗੀ ਔਰ ਅਗਰ ਕੋਈ ਭੁੱਲ ਚੁੱਕਾ ਹੈ ਤੋ ਉਸਕੇ ਲੀਏ ਮੈਂ ਮਾਫੀ ਚਾਹੂੰਗਾ ਲੇਕਿਨ ਪਲੀਜ਼ ਆਪਕੇ ਪਿਆਰ ਕੇ ਲੀਏ ਆਪਕੇ ਸਪੋਰਟ ਕੇ ਲੀਏ ਬਹੁਤ ਬਹੁਤ ਸ਼ੁਕਰੀਆ ਆਪਕਾ ਪਿਆਰ ਹੈ ਤਭੀ ਹਮ ਲੋਗ ਇਤਨੇ ਪ੍ਰੋਗਰਾਮਸ ਆਪਕੇ ਲੀਏ ਲੈ ਕੇ ਆ ਪਾਤੇ ਹੈ ਔਰ ਆਪਣੇ ਪ੍ਰੋਗਰਾਮਸ ਕੋ ਹਮਨੇ ਇਤਨੇ ਸਾਲੋਂ ਸੇ ਜਾਰੀ ਰੱਖਾ ਹੁਆ ਹੈ ਮੇਰੇ ਕੋ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403।

0: 6001868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
3: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
2: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
3: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
2: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 4034616161
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
5: 94.7 FM ਤੇ ਰੇਡੀਓ ਸਰਸੰਗਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਰੇਡੀਓ ਸਰਸੰਗਮ ਹਰ ਹਫਤੇ 20 ਘੰਟੇ 94.7 FM ਤੇ ਪਹਿਲਾਂ ਸ਼ਾਮੀ 4 ਤੋਂ 6 ਫਿਰ 8 ਤੋਂ 10 ਤੇ ਹੁਣ 9 ਤੋਂ 10 ਵਾਲਾ ਪ੍ਰੋਗਰਾਮ ਲੈ ਕੇ ਮੈਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਹਾਂ ਅੱਜ ਦਿਨ ਹੈ ਸੋਮਵਾਰ 11 ਮਈ 2026 ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਪਰ ਉਸ ਤੋਂ ਪਹਿਲਾਂ ਮੌਸਮ ਦਾ ਹਾਲ ਆਪ ਨਾਲ ਸਾਂਝਾ ਕਰ ਲੈਂਦੇ ਹਾਂ ਕੈਲਗਰੀ ਸ਼ਹਿਰ ਦੇ ਵਿੱਚ ਇਸ ਸਮੇਂ ਜਿਹੜਾ ਤਾਪਮਾਨ ਹੈ ਜੀ ਉਹ 14 ਡਿਗਰੀ ਸੈਲਸੀਅਸ ਦੇ ਕਰੀਬ ਹੈ ਕੱਲ ਨੂੰ ਮੰਗਲਵਾਰ ਨੂੰ ਦਿਨੇ ਧੁੱਪ ਰਹੇਗੀ ਵੱਧ ਤੋਂ ਵੱਧ ਤਾਪਮਾਨ ਹੋਵੇਗਾ 24 ਡਿਗਰੀ ਸੈਲਸੀਅਸ ਬੁੱਧਵਾਰ ਨੂੰ ਥੋੜਾ ਜਿਹਾ ਮੀਂਹ ਤੇ 24 ਡਿਗਰੀ ਸੈਲਸੀਅਸ ਤਾਪਮਾਨ ਦੱਸਿਆ ਗਿਆ ਵੀਰਵਾਰ ਨੂੰ ਵੀ ਥੋੜੀ ਜਿਹੀ ਬੱਦਲਵਾਈ ਤੇ 17 ਡਿਗਰੀ ਸੈਲਸੀਅਸ ਤਾਪਮਾਨ ਇਹ ਹੈ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ 587-832-1208 ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ 403-903-6657 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ 403-404-3500 YYC ਹੋਮ ਕੇਅਰ ਤੋਂ ਵੀਰਪਾਲ ਕੌਰ ਟਾਟ 825-760-0983 ਬੀਕਾਨੇਰ ਇੰਡੀਅਨ ਰੈਸਟੋਰੈਂਟ ਜਿਹੜਾ ਕਿ 24 ਘੰਟੇ 7 ਦਿਨ ਖੁੱਲਦਾ ਹੈ 403-461-6668 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਚ 403-947-0060 ਸਟਾਰ ਮੂਵੀ ਦੇ ਮਲਕੀਤ ਸਿੰਘ 403-870-1790 ਤੇ ਇੱਕ ਜਾਣਕਾਰੀ ਕਿ ਇੱਕ ਬਹੁਤ ਵਧੀਆ ਜਿਹੜੀ ਪ੍ਰਾਪਰਟੀ ਸੇਲ ਤੇ ਹੈ ਜਿਹਦੇ ਵਿੱਚ ਤੁਸੀਂ 6 ਯੂਨਿਟ ਜਿਹੜੇ ਨੇ ਬਣਾ ਸਕਦੇ ਹੋ ਕੈਸਲ ਏਜ ਦੇ ਵਿੱਚ ਇਹ ਪ੍ਰੋਪਰਟੀ ਹੈ ਜੀ 3 ਯੂਨਿਟ ਜਿਹੜੇ ਨੇ ਟਾਊਨ ਹਾਊਸ ਬਣਨਗੇ ਤੇ 3 ਲੀਗਲ ਬੇਸਮੈਂਟ ਬਣਨਗੀਆਂ ਜਿਹੜਾ ਲੀਗਲ ਜਿਹੜਾ ਕੰਮ ਹੈ ਡਿਵੈਲਪਮੈਂਟ ਪਰਮਿਟ ਦਾ ਉਹ ਹੋਇਆ ਹੋਇਆ ਹੈ ਤੁਸੀਂ ਜ਼ਿਆਦਾ ਜਾਣਕਾਰੀ ਲਈ ਅਮਨ ਗਿੱਲ ਨੂੰ 403-479-7007 ਜਾਂ ਇਮੀ ਹੁਣਾਂ ਨੂੰ 403-617-2111 ਤੇ ਕਾਲ ਕਰ ਸਕਦੇ ਹੋ ਤੇ ਲਓ ਜੀ ਸਾਡੇ ਨਾਲ ਇਸ ਸਮੇਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜੁੜ ਚੁੱਕੇ ਨੇ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ

0: ਜੀ ਸ਼ੁਕਰੀਆ ਰਣਜੀਤ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਪੰਨੂ ਸਾਹਿਬ, ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਬਾਰੇ ਆਪ ਤੋਂ ਜਾਣਨਾ ਚਾਹਾਂਗੇ। ਜਿਹੜੇ ਈਡੀ ਹੈ, ਸੀਬੀਆਈ ਹੈ ਜਾਂ ਵਿਜੀਲੈਂਸ ਹੈ, ਉਹ ਬਹੁਤ ਸਾਰੇ ਬਿਜ਼ਨਸਮੈਨਾਂ 'ਤੇ ਅਤੇ ਜਿਹੜਾ ਕਹਿ ਲਓ ਕਿ ਪੋਲੀਟੀਕਲ ਲੀਡਰਾਂ 'ਤੇ ਛਾਪਿਆਂ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ, ਪਰ ਹੁਣ ਖਬਰਾਂ ਕੁਛ ਇਸ ਤਰ੍ਹਾਂ ਆਉਣ ਲੱਗ ਪਈਆਂ ਕਿ ਹੁਣ ਇੱਕ ਦੂਜੇ ਦੇ ਉੱਤੇ ਛਾਪੇ ਵੱਜਣ ਲੱਗ ਪਏ ਨੇ। ਪਤਾ ਲੱਗਿਆ ਕਿ ਅੱਧੀ ਰਾਤ ਨੂੰ ਸੀਬੀਆਈ ਨੇ ਛਾਪਾ ਮਾਰਿਆ ਜੀ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ। ਇਹ ਕੀ ਖਬਰ ਹੈ, ਇਸ ਦੇ ਬਾਰੇ ਕੁਝ ਜਾਣਨਾ ਚਾਹਾਂਗੇ ਜੀ।
0: ਰਣਜੀਤ ਜੀ, ਜਿਹੜੀਆਂ ਸੀਬੀਆਈ, ਈਡੀ ਉਹ ਏਜੰਸੀਆਂ ਕੇਂਦਰ ਸਰਕਾਰ ਦੀਆਂ ਨੇ, ਕਸਟਮ ਵੀ ਉਹਨਾਂ ਦੀ ਹੈ। ਜਿਹੜੀ ਵਿਜੀਲੈਂਸ ਹੈ ਜਾਂ ਪੁਲਿਸ ਹੈ, ਇਹ ਸਟੇਟ ਗੌਰਮੈਂਟ ਦੀਆਂ ਏਜੰਸੀਆਂ ਹੁੰਦੀਆਂ, ਯਾਨੀ ਪੰਜਾਬ ਸਰਕਾਰ ਦੀਆਂ ਨੇ। ਇਹ ਸਾਰੀਆਂ ਏਜੰਸੀਆਂ ਲਾ ਇਨਫੋਰਸਮੈਂਟ ਵਾਸਤੇ ਆ, ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ, ਪਰ ਆਮ ਪ੍ਰਭਾਵ ਇਹ ਹਨ ਕਿ ਏਜੰਸੀਆਂ ਆਪਣੇ ਤੌਰ ਤੇ ਕੁਛ ਨਹੀਂ ਕਰਦੀਆਂ, ਬਸ ਉਹ ਕੁਝ ਕਰਦੀਆਂ ਨੇ ਜਿੰਨਾ ਕੁ ਉੱਪਰੋਂ ਇਸ਼ਾਰਾ ਹੁੰਦਾ
1: ਜੀ,
0: ਆਪਣੇ ਤੌਰ ਤੇ ਥੋੜਾ ਕਰਦੀਆਂ ਰਹਿੰਦੀਆਂ, ਬਹੁਤ ਨਹੀਂ ਹੱਥ ਪਾਉਂਦੀਆਂ
1: ਜੀ।
0: ਕਈ ਮੌਕੇ ਇਹੋ ਜਿਹੇ ਆਏ ਆ ਜਦੋਂ ਵਿਜੀਲੈਂਸ ਵਾਲਿਆਂ ਨੇ ਜਾ ਕੇ ਪੁਲਿਸ ਵਾਲਿਆਂ ਨੂੰ ਫੜਿਆ, ਕੋਈ ਥਾਣੇਦਾਰ ਕੋਈ ਡੀਐਸਪੀ ਪੈਸੇ ਰਿੰਦਾ ਫੜ ਦਿੰਦੇ, ਤੇ ਬੜੇ ਮੌਕੇ ਆਏ ਆ ਜਦੋਂ ਪੁਲਿਸ ਵਾਲਿਆਂ ਨੇ ਵੀ ਕਿਸੇ ਵਿਜੀਲੈਂਸ ਵਾਲੇ ਦੇ ਉੱਤੇ ਪਰਚਾ ਦਰਜ ਕਰਕੇ ਹੱਥਕੜੀ ਲਾ ਦਿੱਤੀ ਕਿ ਇਹ ਲੋਕਾਂ ਨੂੰ ਵਿਜੀਲੈਂਸ ਦਾ ਡਰਾਵਾ ਦੇ ਕੇ ਪੈਸੇ ਮੰਗਦਾ ਸੀ। ਅਧਿਕਾਰ ਉਹਨਾਂ ਕੋਲ ਵੀ, ਉਹਨਾਂ ਕੋਲ ਵੀ ਆ, ਕਾਨੂੰਨ ਦੋਵਾਂ ਕੋਲ ਵਰਤਦੇ। ਸੈਂਟਰ ਦੀਆਂ ਏਜੰਸੀਆਂ ਈਡੀ ਤੇ ਸੀਬੀਆਈ ਪਹਿਲਾਂ ਸੂਬਿਆਂ ਦੇ ਵਿੱਚ ਸਾਰੇ ਛਾਪੇ ਸੀਬੀਆਈ ਮਾਰਦੀ ਹੁੰਦੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਖਿਆ ਜੀ, ਜਿਹੜੀ ਸੀਬੀਆਈ ਜਦੋਂ ਬਣਾਈ ਗਈ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ, ਇਹ ਦਿੱਲੀ ਪੁਲਿਸ ਐਕਟ ਦੇ ਅੰਦਰ ਬਣਾਈ ਸੀ, ਇਹ ਦਿੱਲੀ ਤੱਕ ਛਾਪੇ ਮਾਰ ਸਕਦੀ, ਬਾਹਰ ਨਹੀਂ। ਬਾਕੀ ਸੂਬਿਆਂ ਚ ਜਿੱਥੇ ਵੀ ਛਾਪਾ ਮਾਰਨਾ ਉੱਥੇ ਆਥੋਰਾਈਜੇਸ਼ਨ ਚਾਹੀਦੀ ਹੈ
1: ਜੀ।
0: ਪੰਜਾਬ ਵਿੱਚ ਆਥੋਰਾਈਜੇਸ਼ਨ ਮਿਲੀ ਸੀ, ਅਸੀਂ ਉਹ ਰੱਦ ਕਰਦੇ ਹਾਂ, ਅੱਜ ਤੋਂ ਬਾਅਦ ਪੰਜਾਬ ਵਿੱਚ ਸੀਬੀਆਈ ਛਾਪਾ ਨਾ ਮਾਰੇ
1: ਜੀ।
0: ਇਹਦੇ ਤੋਂ ਬਾਅਦ ਚਾਰ ਪੰਜ ਸੂਬਿਆਂ ਚ ਕਾਂਗਰਸੀ ਸਰਕਾਰਾਂ, ਪੱਛਮੀ ਬੰਗਾਲ ਚ ਮਮਤਾ ਬੈਨਰਜੀ ਸੀ, ਕੇਰਲਾ ਚ ਕਾਂਗਰਸ ਸੀ, ਉਹਨਾਂ ਸਾਰਿਆਂ ਵੀ ਆਪੋ ਆਪਣੀਆਂ ਵਿਧਾਨ ਸਭਾਵਾਂ ਚ ਮਤੇ ਪਾਸ ਕਰਤੇ
1: ਜੀ
0: ਵੀ ਇਹ ਛਾਪੇ ਸੀਬੀਆਈ ਤੇ ਨਹੀਂ ਮਾਰ ਸਕਦੀ, ਸੀਬੀਆਈ ਦਾ ਕੋਈ ਇੱਥੇ ਅਧਿਕਾਰ ਖੇਤਰ ਨਹੀਂ। ਉਦੋਂ ਬਾਅਦ ਕੇਂਦਰ ਸਰਕਾਰ ਨੇ ਨਵਾਂ ਕੰਮ ਸ਼ੁਰੂ ਕਰ ਲਿਆ ਕਿ ਜਿਹੜਾ ਕੰਮ ਸੀਬੀਆਈ ਤੋਂ ਕਰਾਉਣਾ ਉਹ ਈਡੀ ਤੋਂ ਕਰਾ ਲਓ। ਈਡੀ ਦਾ ਅਧਿਕਾਰ ਖੇਤਰ ਤੇ ਸਾਰੇ ਦੇਸ਼ ਤੇ ਆ ਕੇ ਹੈਗਾ
1: ਜੀ,
0: ਉਹ ਏਅਰਪੋਰਟਾਂ ਦੇ ਅੰਦਰ ਵੀ ਛਾਪੇ ਮਾਰ ਸਕਦੀ, ਬਾਹਰ ਵੀ ਕਿਤੇ ਵੀ ਜਾ ਕੇ ਮਾਰ ਸਕਦੀ। ਉਹਦੇ ਕੋਲ ਮਾਮਲਾ ਬਲੈਕ ਮਨੀ ਲੱਭਣ ਦਾ
1: ਜੀ,
0: ਰਿਸ਼ਵਤ ਖੋਰੀ ਹੁੰਦੀ ਆ, ਕਿਸੇ ਤੋਂ ਕਿਸੇ ਨੇ ਪੈਸੇ ਲੈ ਉਹਨੂੰ ਫੜਨਾ ਤਾਂ ਕੰਮ ਹੈ ਸੀਬੀਆਈ ਦਾ
1: ਜੀ,
0: ਪਰ ਫੜੇ ਪੈਸੇ ਬਲੈਕ ਮਨੀ ਮੁੜ ਕੇ ਛੁਪਾਈ ਕਿੱਥੇ, ਤੇ ਜਿਹਨੇ ਦਿੱਤੇ ਪੈਸੇ ਉਹਨੇ ਬਲੈਕ ਮਨੀ ਲਿਆਂਦੀ ਕਿੱਥੋਂ, ਉਹਦੀ ਪੁੱਛ ਪੜਤਾਲ ਈਡੀ ਕਰ ਸਕਦੀ। ਇਸ ਕਰਕੇ ਈਡੀ ਸਿੱਧੇ ਛਾਪੇ ਮਾਰਨ ਲੱਗ ਪਈ
1: ਜੀ।
0: ਸਾਡੇ ਡੀਆਈਜੀ ਭੁੱਲਰ ਨੂੰ ਪਿੱਛੇ ਜੇ ਫੜਿਆ ਸੀ, ਹਰਚਰਨ ਸਿੰਘ ਭੁੱਲਰ ਨੂੰ, ਜਦੋਂ ਉਹਨੂੰ ਫੜਿਆ ਗਿਆ ਰੌਲਾ ਪਿਆ ਜੀ ਸੀਬੀਆਈ ਤੇ ਪੰਜਾਬ ਚ ਰੈਡੀ ਨੀ ਕਰ ਸਕਦੀ। ਉਹਨਾਂ ਨੇ ਇੱਕ ਨਵਾਂ ਰਾਹ ਲੱਭ ਲਿਆ, ਇੱਕ ਬੰਦਾ ਮੰਡੀ ਗੋਬਿੰਦਗੜ੍ਹ ਦਾ ਸੀ, ਇੱਥੇ ਲੁਧਿਆਣੇ ਤੇ ਖੰਨੇ ਦੇ ਲਾਗੇ, ਉਹਦੇ ਤੋਂ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਡੀ ਆਈ ਜੀ ਭੁੱਲਰ ਮੇਰੇ ਤੋਂ ਹਰ ਮਹੀਨੇ ਇੰਨੇ ਪੈਸੇ ਲੈਂਦਾ ਤੇ ਬੜਾ ਤੰਗ ਕਰਦਾ। ਫਿਰ ਉਸ ਬੰਦੇ ਨੂੰ ਆਖਿਆ ਤੂੰ ਪੈਸੇ ਕਿਹਦੇ ਰਾਹੀਂ ਦਿੰਦਾ, ਉਹਨੇ ਆਖਿਆ ਕ੍ਰਿਸ਼ਨ ਨੂੰ ਵਿਚੋਲਾ ਦਲਾ ਲਿਆ ਉਹਦੇ ਰਾਹੀਂ। ਉਹਨੂੰ ਆਖਿਆ ਸਾਧੂ ਨੂੰ ਫੋਨ ਕਰਕੇ, ਫੋਨ ਕੀਤਾ ਭਾਈ ਪੈਸੇ ਲੈ ਲਾ, ਤੇ ਕ੍ਰਿਸ਼ਨ ਨੂੰ ਪੈਸੇ ਲੈਣ ਭੱਜਾ ਆਇਆ। ਉਹਨਾਂ ਨੇ ਕ੍ਰਿਸ਼ਨ ਦਾ ਫੋਨ ਵੀ ਰਿਕਾਰਡਿੰਗ ਤੇ ਉਹਨੇ ਜਦੋਂ ਸੀਬੀਆਈ ਨੇ ਲਾ ਦਿੱਤਾ ਸੀ, ਉਹਨੇ ਡੀ ਆਈ ਜੀ ਨਾਲ ਗੱਲ ਕੀਤੀ ਜੀ ਇੰਨੇ ਪੈਸੇ ਦਿੰਦੇ ਇੰਨੇ ਦਿੰਦੇ, ਉਹਨੇ ਆਖਿਆ ਇੰਨੇ ਲੈਣੇ ਘੱਟ ਨੀ ਲੈਣੇ, ਤੂੰ ਪਹੁੰਚ ਜਾ ਉੱਥੇ। ਜਦੋਂ ਕ੍ਰਿਸ਼ਨ ਨੂੰ ਆ ਗਿਆ ਉੱਥੇ ਪੈਸੇ ਲੈਣ, ਤੇ ਉਹਨਾਂ ਨੇ ਉਹਨੂੰ ਫੜਿਆ। ਇਹ ਸਾਰਾ ਕੰਮ ਚੰਡੀਗੜ੍ਹ ਚ ਹੋਇਆ, ਚੰਡੀਗੜ੍ਹ ਤਾਂ ਪੰਜਾਬ ਚ ਨਹੀਂ ਅਧਿਕਾਰ ਖੇਤਰ ਸੀਬੀਆਈ ਦਾ ਸੀ। ਪਰਚਾ ਦਰਜ ਕਰਕੇ ਫਿਰ ਉਹਨੂੰ ਕ੍ਰਿਸ਼ਨ ਨੂੰ ਆਖਿਆ ਕਿ ਹੁਣ ਤੂੰ ਆਪਣੇ ਡੀ ਆਈ ਜੀ ਨੂੰ ਫੋਨ ਕਰ ਵੀ ਪੈਸੇ ਲੈ। ਡੀ ਆਈ ਜੀ ਨੇ ਆਖਿਆ ਵੀ ਤੁਸੀਂ ਏਦਾਂ ਕਰੋ, ਚੰਡੀਗੜ੍ਹ ਚ ਤੁਸੀਂ ਉੱਥੇ ਆ ਜਾਓ ਮੋਹਾਲੀ ਦਫ਼ਤਰ ਚ, ਤੇ ਮੈਂ ਉੱਥੇ ਆਊਂਗਾ ਤੇ ਉੱਥੇ ਪੈਸਾ ਲੈਣ ਦੇਣ ਕਰ ਲਾਂਗੇ
1: ਜੀ।
0: ਤੇ ਕ੍ਰਿਸ਼ਨ ਕਿ ਉਹ ਮੰਡੀ ਗੋਬਿੰਦਗੜ੍ਹ ਦਾ ਕਾਰੋਬਾਰੀ ਬੰਦਾ ਵੀ ਤੇ ਸੀਬੀਆਈ ਦੀ ਟੀਮ ਵੀ, ਇਹ ਸਾਰੇ ਮੋਹਾਲੀ ਚਲੇ ਗਏ, ਸੀਬੀਆਈ ਪਿੱਛੇ ਖੜੀ ਰਹੀ, ਉਹਨਾਂ ਨੇ ਜਾ ਕੇ ਪੈਸੇ ਬੜਾਏ ਤੇ ਸੀਬੀਆਈ ਨੇ ਡੀ ਆਈ ਜੀ ਗ੍ਰਿਫ਼ਤਾਰ ਕਰ ਲਿਆ। ਰੌਲਾ ਪੈ ਗਿਆ।

0: ਸਾਰੇ ਤਰੀਕੇ ਸੀਬੀਆਈ ਨੇ ਕਿੱਦਾਂ ਫੜਿਆ। ਉਹ ਕਹਿੰਦੇ ਸਾਡੇ ਕੋਲ ਪੰਜਾਬ ਦਾ ਤੇ ਅਸੀਂ ਕੰਮ ਹੀ ਕੋਈ ਨੀ ਕੀਤਾ, ਜਿੱਦਾਂ ਪੰਜਾਬ ਦੀ ਪੁਲਿਸ ਬੰਦੇ ਫੜਨ ਵਾਸਤੇ ਯੂਪੀ ਤੱਕ ਜਾ ਸਕਦੀ ਹੈ, ਸਾਡਾ ਵੀ ਕੇਸ ਚੰਡੀਗੜ੍ਹ ਦਾ ਕੇਸ ਦੇ ਵਿੱਚ ਅਸੀਂ ਬੰਦੇ ਫੜਨ ਵਾਸਤੇ ਇੱਥੋਂ ਤੱਕ ਵੀ ਆ ਸਕਦੇ, ਰਿਸ਼ਵਤ ਦਾ ਲੈਣ ਦੇਣ ਪੇਕੇ ਹੋਇਆ। ਉਹਨਾਂ ਮੁੜ ਕੇ ਡੀ ਆਈ ਜੀ ਨੂੰ ਅਜੇ ਤੱਕ ਛੱਡਿਆ ਨੀ। ਇੱਦਾਂ ਦੇ ਕੇਸ ਉਹਨਾਂ ਨੇ ਹੋਰ ਵੀ ਕਈ ਕੀਤੇ। ਹੁਣ ਇਸ ਵੇਲੇ ਜਿਹੜੇ ਅੱਜ ਅੱਧੀ ਰਾਤ ਛਾਪੇ ਮਾਰੇ ਉਹ ਕਿਉਂਕਿ ਸੀਬੀਆਈ ਦਾ ਛਾਪਾ, ਪਰ ਇਹ ਵੀ ਨੀ ਪਤਾ ਸੀਬੀਆਈ ਦਾ ਕਿ ਈਡੀ ਦਾ, ਅਜੇ ਦੇ ਮਾਮਲੇ ਵਿੱਚ ਥੋੜਾ ਕਨਫਿਊਜ਼ਨ ਹੈ। ਛਾਪਾ ਵਜਾ ਮੋਹਾਲੀ ਦੇ ਵਿੱਚ ਵਿਜੀਲੈਂਸ ਦਾ ਜਿਹੜਾ ਹੈਡਕੁਆਟਰ ਹੈ ਪੰਜਾਬ ਦਾ, ਉਹਨਾਂ ਨੇ ਜਾ ਕੇ ਸਾਰਾ ਸਟਾਫ ਨੁੱਕਰ ਬਿਠਾ ਲਿਆ ਤੇ ਜਾ ਕੇ ਦਰਵਾਜ਼ੇ ਖਲੋਏ ਤੇ ਵਿਜੀਲੈਂਸ ਦੇ ਡਾਇਰੈਕਟਰ ਦਾ ਕਹਿੰਦੇ ਜਿਹੜਾ ਲੀਡਰ ਹੈ ਉਹਨੂੰ ਲਿਆਂਦਾ ਫੜ ਕੇ ਤੇ ਆਖਿਆ ਦੇ ਸਮਾਨ ਕਿੱਥੇ ਰੱਖਿਆ, ਉੱਥੋਂ 13 ਲੱਖ ਰੁਪਏ ਮਿਲ ਗਏ। ਇਹ ਅਜੇ ਮੁੱਢਲੀਆਂ ਰਿਪੋਰਟਾਂ ਕਿਉਂਕਿ ਰਾਤ ਦੀ ਕਾਰਵਾਈ ਹੈ, 4-5 ਘੰਟੇ ਪਹਿਲਾਂ ਦੀ ਅਜੇ ਪੂਰੀ ਅਖਬਾਰਾਂ ਚ ਨਹੀਂ ਆਈ, ਥੋੜੀ ਥੋੜੀ ਆਈ ਆ। ਉਹ ਜਦੋਂ ਉਹਨਾਂ ਨੇ ਉੱਥੋਂ ਖੁਲਵਾ ਕੇ ਵੇਖਿਆ 13 ਲੱਖ ਰੁਪਏ ਫੜੇ ਗਏ, ਫਿਰ ਪਤਾ ਲੱਗਿਆ ਕਿ ਵਿਜੀਲੈਂਸ ਦਾ ਡਾਇਰੈਕਟਰ, ਉਹਦਾ ਲੀਡਰ ਤੇ ਇੱਕ ਹੋਰ ਬੰਦਾ, ਉਹਨਾਂ ਨੇ ਆਪੋ ਚ ਕੋਈ ਸੌਦੇਬਾਜੀ ਕੀਤੀ ਕਿਸੇ ਵੱਡੇ ਲਗਜ਼ਰੀ ਹੋਟਲ ਚ ਬਹਿ ਕੇ, ਜਿਹੜਾ ਹੋਟਲ 5 ਸਟਾਰ ਆ ਤੇ ਉਹ ਚੰਡੀਗੜ੍ਹ ਚ ਆ। ਕੇਸ ਉਹਨੇ ਸੀਬੀਆਈ ਨੇ ਚੰਡੀਗੜ੍ਹ ਚ ਦਰਜ ਕੀਤਾ, ਉਸ ਵੱਡੇ ਲੀਡਰ ਦਾ ਤੇ ਉਹਦੇ ਵਿਚੋਲੇ ਦਾ ਜਿਹੜਾ ਦਲਾਲ ਸੀ ਉਹਨਾਂ ਦਾ ਨਾਂ ਪਤਾ ਲਿਖ ਕੇ ਤੇ ਫਿਰ ਇੱਥੇ ਆ ਕੇ ਰੇਡ ਕੀਤਾ ਤੇ ਵਿਜੀਲੈਂਸ ਦੇ ਡਾਇਰੈਕਟਰ ਦੇ ਦਲਾਲ ਨੂੰ ਫੜ ਲਿਆ। ਉਹ ਦਲਾਲ ਅੱਗੋਂ ਕਈਆਂ ਦੇ ਲੈਣ ਦੇਣ ਦੀ ਦਲਾਲੀ ਕਰਦਾ, ਉਹਨੇ ਟਾਟਾ ਬੋਲਣਾ ਸ਼ੁਰੂ ਕਰਤਾ, ਇਹਨਾਂ ਨੂੰ ਦੱਸਤਾ ਵੀ ਇੰਨੇ ਪੈਸੇ ਵਿਜੀਲੈਂਸ ਵਾਲੇ ਲਏ ਆ, ਜਦੋਂ ਇਹਦੇ ਵਾਲੇ ਪਾਸੇ ਨੂੰ ਗਏ। ਹੁਣ ਇਹਦੇ ਤੋਂ ਬਾਅਦ ਲੱਗਦਾ ਇਹ ਆ ਕਿ ਅੱਜ ਹੁਣ ਵਿਜੀਲੈਂਸ ਦੇ ਡਾਇਰੈਕਟਰ ਨੂੰ ਵੀ ਸੀਬੀਆਈ ਹੱਥ ਪਾ ਸਕਦੀ ਹੈ। ਰਾਤ ਦਾ ਜੇ ਤੇ ਉਹ ਕਿਸੇ ਪਾਸੇ ਹੋ ਗਿਆ ਤੇ ਲੱਭਣ ਤੇ 2 ਦਿਨ ਲੱਗ ਜਾਣਗੇ, ਤੇ ਜੇ ਇਹਨਾਂ ਨੇ ਪਹਿਲਾਂ ਉਹਦੇ ਘਰ ਦੀ ਘੇਰਾਬੰਦੀ ਕਰ ਲਈ ਤੇ ਫਿਰ ਉਹ ਤੋਂ ਕਦੇ ਭੱਜਿਆ ਵੀ ਨੀ ਜਾਣਾ। ਕੰਮ ਇਹ ਵੀ ਡਾਡਾ ਤਗੜਾ ਹੋ ਗਿਆ। ਪਰ ਇੱਦਾਂ ਦੇ ਜਿਹੜੇ ਅੱਗੜ ਪਿਛੜੇ ਕਈ ਰੇਡ ਹੋਏ ਆ ਉਹਨਾਂ ਦੇ ਨਾਲ ਪੰਜਾਬ ਦੀ ਅਫਸਰਸ਼ਾਹੀ ਵੀ, ਪੰਜਾਬ ਦੇ ਸਿਆਸੀ ਲੀਡਰ ਵੀ ਸਾਰੇ ਹਿੱਲੇ ਪਏ।
1: ਠੀਕ ਗੱਲ ਹੈ ਜੀ ਪੰਨੂ ਸਾਹਿਬ। ਥੋੜਾ ਜਿਹਾ ਛਾਪਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਪਤਾ ਲੱਗਿਆ ਹੈ ਕਿ ਪੰਜਾਬ ਦੇ ਇੱਕ ਬੜੇ ਵੱਡੇ ਸਿਆਸੀ ਜਿਹੜੇ ਸੰਜੀਵ ਅਰੋੜਾ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ। ਇਸ ਖਬਰ ਦਾ ਵੀ ਵਿਸਥਾਰ ਸਾਨੂੰ ਨਾਲ ਹੀ ਦੇ ਦਿਓ ਜੀ।
0: ਰਣਜੀਤ ਜੀ, ਜਿਹੜਾ ਸੰਜੀਵ ਅਰੋੜਾ ਉਹ ਜਿੱਦਾਂ ਕਹਿੰਦੇ ਕਿ ਫਲਾਣਾ ਤੇ ਆਲੂ ਆ ਹਰ ਸਬਜ਼ੀ ਚ ਪੈ ਸਕਦਾ, ਪੰਜਾਬ ਦੀ ਰਾਜਨੀਤੀ ਦਾ ਆਲੂ ਆ। ਪਹਿਲਾਂ ਇਹਦੇ ਬਾਪ ਦਾ ਬਹੁਤ ਤਗੜਾ ਕਾਰੋਬਾਰ ਸੀ, ਫਿਰ ਕਾਰੋਬਾਰ ਵਧਾਉਣ ਦੇ ਚੱਕਰ ਚ ਇਹਨੇ ਵੱਡੇ ਸ਼ਰਾਪੇ ਮਾਰੇ ਤੇ ਬਿਲਕੁਲ ਡੁੱਬ ਗਿਆ। ਮੁੜ ਕੇ ਬੇਅੰਤ ਸਿੰਘ ਦੀ ਸਰਕਾਰ ਆ ਗਈ ਤੇ ਉਹਦੇ ਪੀਏ ਨਾਲ ਰਲ ਕੇ ਤੇ ਇਹਨੇ ਫਿਰ ਵੱਡੇ ਵੱਡੇ ਕਾਰੋਬਾਰ ਕੀਤੇ, ਇਹ ਕਹਿ ਕੇ ਕਿ ਇੱਥੇ ਇੰਡਸਟਰੀ ਲਾਉਣੀ ਆ। ਲੁਧਿਆਣੇ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਅੱਧੇ ਮੁੱਲ ਤੇ ਐਕਵਾਇਰ ਕਰਕੇ ਇਹਨੂੰ ਦੇ ਦਿੱਤੀ, ਇੰਡਸਟਰੀ ਇਹਨੇ ਲਾਈ ਨੀ, ਕਲੋਨੀਆਂ ਕੱਟ ਕੱਟ ਕੇ ਤੇ ਇਹਨੇ 200 ਕਰੋੜ ਰੁਪਇਆ ਉਦੋਂ ਕਮਾ ਲਿਆ। ਉਹਦੇ ਚੋਂ ਬੇਅੰਤ ਸਿੰਘ ਦੇ ਪਰਿਵਾਰ ਨੂੰ ਗਿਆ ਕਿੰਨਾ ਕੋਈ ਪਤਾ ਨੀ, ਉਹਦੇ ਪੀਏ ਦੇ ਰਾਹੀਂ ਕਈ ਕੁਛ ਹੁੰਦਾ ਰਿਹਾ। ਇਹ ਫਿਰ ਉੱਥੋਂ ਉੱਠਿਆ, ਬੇਅੰਤ ਸਿੰਘ ਦਾ ਕਤਲ ਹੁੰਦੇ ਸਾਰ ਹੀ ਇਹਨੇ ਉਹਨਾਂ ਨਾਲ ਨਾਤਾ ਤੋੜ ਲਿਆ ਤੇ ਹਰਜਨ ਸਿੰਘ ਬਰਾੜ ਮੁੱਖ ਮੰਤਰੀ ਬਣਿਆ ਸੀ, ਉਹਦੇ ਪੁੱਤਰ ਦੇ ਨੇੜੇ ਹੋ ਗਿਆ। ਪੁੱਤਰ ਵੀ ਸਾਰੇ ਪਤਨ ਤਰਿਆ ਸੀ, ਜਾਣਦਾ ਸੀ ਕੀ ਕਰਨਾ। ਇਸ ਤੋਂ ਬਾਅਦ ਬੀਬੀ ਭੱਟਰ ਦਾ ਦੌਰ ਆਇਆ ਤੇ ਜਿਹੜਾ ਮੰਤਰੀ ਸੀਗਾ ਲੋਕਲ ਬਾਡੀਜ ਦਾ ਉਹਦੇ ਨਾਲ ਇਹਨੇ ਸਾਂਝ ਪਾ ਲਈ। ਫਿਰ ਬਾਦਲਾਂ ਦਾ ਪਰਿਵਾਰ ਆ ਗਿਆ, ਉਹ ਤੇ ਤੁਹਾਨੂੰ ਪਤਾ ਲਿਖਾ ਲੱਕੀ ਸੀ, ਇਹ ਉਹਨਾਂ ਦਾ ਸਭ ਤੋਂ ਵੱਡਾ ਕਰਿੰਦਾ ਬਣ ਗਿਆ। ਉਹਨਾਂ ਦਾ ਕਰਿੰਦਾ ਹੁੰਦਿਆਂ ਉਹਨਾਂ ਨੇ ਇਹਨੂੰ ਪੰਜਾਬ ਦੇ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਲਾਤਾ, ਪਲੈਨਿੰਗ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆਪ ਹੁੰਦਾ, ਵਾਈਸ ਚੇਅਰਮੈਨ ਇਹਨੂੰ ਲਾਤਾ, ਇਹਦਾ ਮਤਲਬ ਲੋਟ ਇਕੱਠੇ ਕਰਨ ਦਾ ਕੰਮ ਮਿਲ ਗਿਆ। 5 ਸਾਲ ਉਹਨਾਂ ਦਾ ਰਿਹਾ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਉਹਦੇ ਨਾਲ ਜੁੜ ਗਿਆ, ਉਹਨੇ ਵੀ ਵਾਈਸ ਚੇਅਰਮੈਨ ਇਹਨੂੰ ਲਾਤਾ। ਜਿੰਨੇ ਪੰਜਾਬ ਦੇ ਇੰਡਸਟਰੀਆਂ ਨੇ ਕੋਈ ਲੈਣ ਦੇਣ ਕਰਨਾ ਇਹਦੇ ਰਾਹੀਂ ਹੁੰਦਾ ਸੀ, ਬਿਜਲੀ ਕੰਪਨੀਆਂ ਨੇ ਕਿਸੇ ਨੇ ਕਰਨਾ ਇਹਦੇ ਰਾਹੀਂ ਹੁੰਦਾ ਸੀ। ਇਹ 5 ਸਾਲ ਕੈਪਟਨ ਅਮਰਿੰਦਰ ਸਿੰਘ ਵਾਲੇ ਕਿੱਤੇ ਦੇ ਮੁੜ ਕੇ ਫਿਰ ਅਕਾਲੀਆਂ ਦੇ 10 ਸਾਲ ਆ ਗਏ, ਫਿਰ ਉਹਨਾਂ ਨੇ ਅੱਖ ਬਣਾ ਕੇ ਉਹਦੇ ਜੁੜ ਗਿਆ, ਫਿਰ ਅਮਰਿੰਦਰ ਆਇਆ ਤੇ ਉਹਦੇ ਨਾਲ ਜੁੜ ਗਿਆ, ਤੇ ਚੰਨੀ ਆਇਆ ਤੇ ਉਹਦੇ ਨਾਲ ਜੁੜ ਗਿਆ। ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸਮਝਿਆ ਜਾਂਦਾ ਸੀ ਕਿ ਇਸ ਬੰਦੇ ਨੂੰ ਖੂੰਜੇ ਲਾ ਦੇਣਗੇ, ਨਹੀਂ ਲਾਇਆ ਗਿਆ। ਇਹਨੂੰ ਪਹਿਲਾਂ ਰਾਜ ਸਭਾ ਚ ਭੇਜਿਆ, ਵੱਡਾ ਲੀਡਰ ਬਣਾ ਦਿੱਤਾ, ਫਿਰ ਜਦੋਂ ਇਹਨਾਂ ਦਾ ਕੈਮਲ ਲੁਧਿਆਣੇ ਚ ਮਰ ਗਿਆ ਉਹਨੇ ਖੁਦਕੁਸ਼ੀ ਕਰ ਲਈ ਸੀ।

0: ਹੋਏ ਤੇ ਇਹਨੂੰ ਸੰਜੀਵ ਅਰੋੜੇ ਨੇ ਲਿਆ ਕੇ ਟਿਕਟ ਦਿੱਤੀ ਤੇ ਐਮ ਐਲ ਏ ਬਣਾ ਕੇ ਨਾਲ ਹੀ ਮੰਤਰੀ ਬਣਾ ਤਾ। ਬਣਦੇ ਸਾਰ ਹੀ ਬੜੇ ਵੱਡੇ ਮਹਿਕਮੇ ਕਮਾਈ ਵਾਲੇ ਇਹਨੂੰ ਦੇਤੇ, ਬਿਜਲੀ ਪੰਜਾਬ ਦਾ ਪਾਵਰ ਸੈਕਟਰ ਇਹਨੂੰ ਦੇਤਾ, ਪੰਜਾਬ ਦੀਆਂ ਲੋਕਲ ਬਾਡੀ ਜਾਨੀ ਵੱਡੀਆਂ ਛੋਟੀਆਂ ਜਿੰਨੀਆਂ ਕਾਰਪੋਰੇਸ਼ਨਾਂ ਨੇ ਤੇ ਮਿਊਂਸਪਲ ਕਮੇਟੀਆਂ ਉਹ ਸਾਰੀਆਂ ਇਹਨੂੰ ਦੇਤੀਆਂ। ਏਦਾਂ ਦਾ ਜਿੰਨਾ ਕੰਮ ਸੀਗਾ ਇੰਡਸਟਰੀ ਇਹਨੂੰ ਦੇਤੀ, ਇੰਡਸਟਰੀ ਚ ਕਿਸੇ ਨੇ ਪਰਮਿਟ ਲੈਣਾ ਤਾਂ ਵੀ, ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਕਰਨਾ ਉਹ ਵੀ ਸਭ ਇਹਦੇ ਰਾਹੀਂ, ਪਲਾਟ ਲੈਣੇ ਇਹਦੇ ਰਾਹੀਂ, ਪੁਰਾਣੇ ਪਲਾਟ ਹੈ ਉਹ ਲੈ ਹੋਰ ਕੰਮ ਲਈ ਕਰਨਾ ਹੋ ਰਿਹਾ। ਮਿਸਾਲ ਦੇ ਤੌਰ ਤੇ ਇੰਡਸਟਰੀ ਵਾਸਤੇ ਪਲਾਟ ਲਿਆ ਸਸਤਾ ਮਿਲ ਗਿਆ, ਹੁਣ ਉੱਥੇ ਕਲੋਨੀ ਕੱਟਣੀ ਆ ਤੇ ਉਹਨੂੰ ਸੀ ਆਰ ਯੂ ਕਹਿੰਦੇ, ਚੇਂਜ ਆਫ ਲੈਂਡ ਯੂਸ, ਉਹ ਹੋਣਾ ਤੇ ਉਹ ਵੀ ਦੇ ਰਹੇ, ਬਹੁਤ ਰੌਲਾ ਪੈਂਦਾ ਸੀ ਉਹ। ਹੁਣ ਪਿਛਲੇ ਹਫਤੇ ਫੜਿਆ ਗਿਆ, ਉਹਦੇ ਫੜੇ ਜਾਣ ਤੋਂ ਬਾਅਦ ਫਿਰ ਰੇਡ ਹੋ ਗਏ ਚੰਡੀਗੜ੍ਹ ਦੇ ਆਸੇ ਪਾਸੇ ਹੋਰ ਦੋ ਤਿੰਨ ਬੰਦਿਆਂ ਤੇ। ਇਸ ਵੇਲੇ ਉਹ ਸੰਜੀਵ ਅਰੋੜਾ ਜੇਲ੍ਹ ਵਿੱਚ ਹੈ, ਜੇਲ੍ਹ ਵਿੱਚ ਨਹੀਂ ਅਜੇ, ਉਹਨਾਂ ਦੇ ਈਡੀ ਦੇ ਪੁਲਿਸ ਰਿਮਾਂਡ ਦੇ ਉੱਤੇ ਹੈ। ਉਹਦੇ ਮਹਿਕਮੇ ਉਹਨੂੰ ਮੰਤਰੀ ਮੰਡਲ ਚੋਂ ਤੇ ਅਜੇ ਕੱਢਿਆ ਨੀ, ਜਿਹੜਾ ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ ਫੜਿਆ ਸੀ
1: ਜੀ,
0: ਕੱਢਿਆ ਤੇ ਅਜੇ ਉਹਨੂੰ ਵੀ ਨੀ ਕੱਢਿਆ, ਇਹਨੂੰ ਵੀ ਨੀ ਕੱਢਿਆ। ਉਹਦੇ ਮਹਿਕਮੇ ਟਰਾਂਸਪੋਰਟ ਮੰਤਰੀ ਦਾ ਮਹਿਕਮਾ ਵਿਹਲਾ ਹੋਇਆ ਸੀ ਉਹਦੇ ਜੇਲ੍ਹ ਜਾਣ ਤੋਂ ਬਾਅਦ, ਉਹ ਵੀ ਇਹਨੂੰ ਸੰਜੀਵ ਅਰੋੜੇ ਨੂੰ ਦੇ ਦਿੱਤਾ ਸੀ। ਯਾਨੀ ਸਭ ਤੋਂ ਜ਼ਿਆਦਾ ਤੇ ਸਭ ਤੋਂ ਪਾਵਰਫੁਲ ਕਮਾਊ ਮਹਿਕਮੇ ਇਹਦੇ ਕੋਲ ਸੀ। ਹੁਣ ਇਹ ਜੇਲ੍ਹ ਚਲਾ ਗਿਆ ਤੇ ਕੱਲ ਇਹਦੇ ਵਾਲੇ ਮਹਿਕਮੇ ਦੂਜਿਆਂ ਨੂੰ ਵੰਡ ਦਿੱਤੇ ਆ। ਮਹਿਕਮੇ ਵੰਡੇ ਜਾਣ ਤੋਂ ਬਾਅਦ ਰੌਲਾ ਪੈਂਦਾ ਪਿਆ ਕਿ ਹੁਣ ਅਗਲੀ ਕਿਹੜੇ ਮੰਤਰੀ ਦੀ ਵਾਰੀ ਹੈ। ਕੋਈ ਵੀ ਮੰਤਰੀ ਕਿਸੇ ਵਕਤ ਵੀ ਫੜਿਆ ਜਾ ਸਕਦਾ।
1: ਰੇਡੀਓ ਸੁਰਸੰਗਮ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਕੈਸਲਿਜ ਦੇ ਵਿੱਚ ਇੱਕ ਲੈਂਡ ਸੇਲ ਤੇ ਹੈ, ਜੇਕਰ ਤੁਸੀਂ ਲੈਂਡ ਖਰੀਦ ਲੈਂਦੇ ਹੋ ਤੇ ਇਹਦੇ ਵਿੱਚ 6 ਯੂਨਿਟ ਬਣ ਸਕਦੇ ਨੇ, 3 ਯੂਨਿਟ ਟਾਊਨ ਹਾਊਸ ਤੇ ਨਾਲ 3 ਲੀਗਲ ਬੇਸਮੈਂਟ। ਡਿਵੈਲਪਮੈਂਟ ਪਰਮਿਟ ਮਿਲਿਆ ਹੋਇਆ ਹੈ। ਜ਼ਿਆਦਾ ਜਾਣਕਾਰੀ ਲਈ ਅਮਨ ਗਿੱਲ ਨੂੰ 4034797007 ਤੇ ਇਮੀ ਹੁਣਾਂ ਨੂੰ 4036172111 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਸਪਾਂਸਰ ਨੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ 587-832-1268, ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ 403-903-6657, ਪੰਜਾਬ ਇੰਸ਼ੋਰੈਂਸ ਤੋਂ ਰੁਪਿੰਦਰ ਸਿੱਧੂ, ਲਵਪ੍ਰੀਤ ਸਿੱਧੂ 403-404-3500, ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਟੱਟ 825-760-0983, ਅਤੇ ਬੀਕਾਨੇਰ ਜਿਹੜਾ ਹੈ ਜੀ ਰੈਸਟੋਰੈਂਟ, ਅਤੇ ਨਾਲ ਨਾਲ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ 403-947-0060, ਸਟਾਰ ਮੂਵੀ ਤੋਂ ਮਲਕੀਤ ਸਿੰਘ 403-870-1790, ਅਤੇ ਮਦਰ ਇੰਡੀਆ ਰੈਸਟੋਰੈਂਟ ਜਿਹੜਾ 24 ਘੰਟੇ ਸੱਦਨ ਖੁੱਲਦਾ 403-461-6661 ਉਹਨਾਂ ਦਾ ਨੰਬਰ ਹੈ ਜੀ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਪੰਨੂ ਸਾਹਿਬ, ਹੁਣ ਆਪ ਤੋਂ ਜਾਣਨਾ ਚਾਹਾਂਗੇ ਕਿ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਆਰਮੀ ਸਕੂਲ ਨੇ ਉਹਨਾਂ ਦੇ ਵਿੱਚ ਸੰਸਕ੍ਰਿਤ ਭਾਸ਼ਾ ਸਿਖਾਉਣੀ ਜਿਹੜੀ ਆ ਲਾਗੂ ਕਰ ਦਿੱਤੀ ਗਈ ਹੈ ਤੇ ਪੰਜਾਬੀ ਭਾਸ਼ਾ ਤੇ ਸ਼ਾਇਦ ਕੋਈ ਬੈਨ ਲੱਗਾ ਜਾਂ ਬਾਹਰ ਕੱਢ ਦਿੱਤਾ ਹੈ, ਇਹ ਖਬਰ ਬੜੀ ਘੁੰਮ ਰਹੀ ਹੈ, ਕੀ ਅਸਲੀਅਤ ਹੈ ਜੀ?
0: ਦੇਖੋ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ 1967 ਚ ਬਣੀ ਸੀ, ਉਹਨੂੰ ਪਲਟਾ ਕੇ ਉਹਦੀ ਥਾਂ ਤੇ ਬਾਗੀ ਅਕਾਲੀ ਲਕਸ਼ਮਣ ਸਿੰਘ ਗਿੱਲ ਨੇ ਸਰਕਾਰ ਬਣਾ ਲਈ। ਉਹਨੇ ਚੰਗਾ ਕੀਤਾ ਮਾੜਾ ਕੀਤਾ ਉਹ ਗੱਲਾਂ ਆਪਣੀ ਥਾਂ ਨੇ, ਪਰ ਇੱਕ ਕੰਮ ਚੰਗਾ ਕਰ ਗਿਆ, ਬਣਦੇ ਸਾਰ ਹੀ ਉਹਨੇ ਪੰਜਾਬੀ ਲਾਗੂ ਕਰਤੀ ਕਿ ਸਾਡੇ ਦਫ਼ਤਰਾਂ ਵਿੱਚ, ਸਾਡੇ ਸਕੂਲਾਂ ਚ ਸਭ ਥਾਵਾਂ ਤੇ ਪੰਜਾਬੀ ਲਾਗੂ ਹੋ ਗਈ। ਰਾਜ ਭਾਸ਼ਾ ਐਕਟ ਬਣਾ ਗਿਆ, ਪਹਿਲੀ ਭਾਸ਼ਾ ਉਹਨੂੰ ਬਣਾ ਤਾ। ਉਹ ਬਣਨ ਤੋਂ ਬਾਅਦ ਵੀ ਅੱਜ ਤੱਕ ਲਾਗੂ ਨਹੀਂ ਹੋਏ, ਸਾਰੇ ਅਫਸਰ ਅੰਗਰੇਜ਼ੀ ਚ ਦਸਤਖਤ ਕਰਦੇ ਨੇ, ਅੰਗਰੇਜ਼ੀ ਚਿੱਠੀਆਂ ਲਿਖਦੇ ਨੇ, ਕੋਈ ਪਰਵਾਹ ਨਹੀਂ ਕਰ ਰਿਹਾ। ਵਿਰਲੀ ਵਾਂਝੀ ਚਿੱਠੀ ਕੋਈ ਹੇਠਲੇ ਪੱਧਰ ਦੇ ਅਫਸਰ ਜਾਂ ਕਲਰਕ ਲਿਖ ਦਿੰਦੇ ਆ, ਪੰਜਾਬੀ ਚ ਬਾਕੀ ਕੋਈ ਨਹੀਂ। ਪਿਛਲੇ ਸਮੇਂ ਚ, ਪਿਛਲੇ 30-40 ਸਾਲਾਂ ਤੋਂ ਇਹ ਚੱਕਰ ਚੱਲ ਪਿਆ ਕਿ ਪੰਜਾਬੀ ਪੰਜੂਬੀ ਚ ਕੀ ਪਿਆ, ਛੱਡੋ ਜੀ, ਹਿੰਦੀ ਵੱਲ ਜ਼ੋਰ ਦਿਓ। ਉਹ ਹਿੰਦੀ ਵਧਾਉਂਦਿਆਂ ਇਹਦੇ ਚੋਂ ਨਿਕਲਿਆ ਨਹੀਂ ਅੰਗਰੇਜ਼ੀ ਕਰੋ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ 1997 ਵਾਲੀ ਸਰਕਾਰ ਸੀ, ਇਹਨਾਂ ਨੇ ਆਖਿਆ ਜੀ ਅਸੀਂ ਅੰਗਰੇਜ਼ੀ ਪਹਿਲੀ ਜਮਾਤ ਤੋਂ ਪੜ੍ਹਾਵਾਂਗੇ, ਤੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਦਾ ਜਿਹੜਾ ਫੈਸਲਾ ਸੀ ਇਹਨੂੰ ਲਾਗੂ ਕਰਨ ਵਾਸਤੇ ਪਿੰਡ ਕਿਹੜਾ ਚੁਣਿਆ? ਜਿਹੜੇ ਲਕਸ਼ਮਣ ਸਿੰਘ ਗਿੱਲ ਨੇ ਆਖਿਆ ਸੀ ਕਿ ਸਰਕਾਰੀ ਦਫ਼ਤਰਾਂ ਚ ਵੀ ਪੰਜਾਬੀ ਲਾਗੂ ਹੋਊ, ਇਹਨਾਂ ਨੇ ਉਹਦੇ ਪਿੰਡ ਤੋਂ ਜਾ ਕੇ ਪੰਜਾਬੀ ਲਾਗੂ ਕਰਨ ਦੀ ਸ਼ੁਰੂਆਤ ਕੀਤੀ, ਜਦਕਿ ਉਹਦੇ ਪਿੰਡ ਦੇ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਵੀ ਟੀਚਰ ਨਹੀਂ ਸੀ ਤੇ ਇਹਨਾਂ ਨੇ ਅੰਗਰੇਜ਼ੀ ਪੜ੍ਹਾਉਣ ਦੀ ਸ਼ੁਰੂਆਤ ਕਰਤੀ। ਇਹ ਕੰਮ ਕਰਤਾ ਇਹਨਾਂ, ਇਸ ਤੋਂ ਬਾਅਦ ਅੰਗਰੇਜ਼ੀ ਚੱਲਦੀ ਸੀ। ਹੁਣ ਨਵਾਂ ਫੈਸਲਾ ਆ ਗਿਆ, ਜਿਹੜੇ ਆਰਮੀ ਸਕੂਲ ਨੇ ਇੱਥੇ ਪੰਜਾਬ ਦੇ ਵਿੱਚ, ਉਹਨਾਂ ਸਾਰਿਆਂ ਨੇ ਆਖਿਆ ਜੀ ਪੰਜਾਬੀ ਸਾਡੇ

0: ਜਿਹੜਾ ਹੈਗਾ ਚਾਰਟਰ ਉਹ ਚੋਂ ਖਤਮ। ਭਾਸ਼ਾ ਚੱਲਣੀਆਂ ਨੇ ਤਿੰਨ, ਤਿੰਨ ਭਾਸ਼ਾਈ ਫਾਰਮੂਲਾ, ਇੱਕ ਚੱਲੇਗੀ ਅੰਗਰੇਜ਼ੀ, ਇੱਕ ਚੱਲੇਗੀ ਹਿੰਦੀ, ਜਿਹੜੀ ਤੀਸਰੀ ਭਾਸ਼ਾ ਕਿ ਅਸੀਂ ਸੰਸਕ੍ਰਿਤ ਪੜ੍ਹਾਵਾਂਗੇ। ਔਰ ਬੱਚਿਆਂ ਉਹਨਾਂ ਨੂੰ ਦਾਖਲਾ ਦੇਣਾ ਜਿਨ੍ਹਾਂ ਦੇ ਮਾਪੇ ਲਿਖ ਕੇ ਦੇਣਗੇ ਕਿ ਸਾਡਾ ਬੱਚਾ ਸੰਸਕ੍ਰਿਤ ਪੜ੍ਹੇ, ਸਾਨੂੰ ਇਸ ਤੇ ਇਤਰਾਜ਼ ਕੋਈ ਨਹੀਂ, ਕਹਿੰਦੇ ਜੀ ਸੰਸਕ੍ਰਿਤ ਪੜ੍ਹਾਵਾਂਗੇ
1: ਜੀ।
0: ਬੱਚੇ ਨਹੀਂ ਮੰਨਦੇ, ਮਾਪੇ ਨਹੀਂ ਮੰਨਦੇ, ਪਰ ਜਦੋਂ ਸਕੂਲ ਵਾਲੇ ਲਿਖਤੀ ਤੌਰ ਤੇ ਨਹੀਂ ਪਰ ਉਦਾਂ ਚਿੱਠੀਆਂ ਕੱਢੀ ਜਾਂਦੇ ਆ ਕਿ ਆਪਣੇ ਮਾਂ ਬਾਪ ਤੋਂ ਲਿਖਾ ਕੇ ਦਿਓ ਕਿ ਸਾਡਾ ਬੱਚਾ ਸੰਸਕ੍ਰਿਤ ਪੜ੍ਹਨਾ ਚਾਹੁੰਦਾ, ਬੱਚਿਆਂ ਨੂੰ ਤਾਂ ਇਹ ਤੱਕ ਹਿੰਦੀ ਵੀ ਪੂਰੀ ਨਹੀਂ ਆਉਂਦੀ, ਜੋ ਹਿੰਦੀ ਤੋਂ ਅੱਗੇ ਵੱਧ ਕੇ ਸੰਸਕ੍ਰਿਤ ਲਾਗੂ ਕਰਨ ਲੱਗੇ। ਇਹਦਾ ਇੱਥੇ ਪੰਜਾਬ ਚ ਰੌਲਾ ਬਹੁਤ ਪੈ ਰਿਹਾ। ਇਹਦਾ ਮਤਲਬ ਕਿ ਬੀਜੇਪੀ ਆਪਣੀ ਨੀਤੀ ਦੇ ਮੁਤਾਬਕ ਹਿੰਦੂਕਰਨ ਕਰ ਰਹੀ ਹੈ। ਬਹੁਤ ਸਾਰੀਆਂ ਜਥੇਬੰਦੀਆਂ ਤੇ ਬੋਲੀਆਂ, ਪਰ ਕਮਾਲ ਦੀ ਗੱਲ ਇਹ ਆ ਕਿ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸਿੱਖ ਧਾਰਮਿਕ ਸੰਸਥਾਵਾਂ ਨੂੰ, ਉਹਨਾਂ ਦੇ ਅਕਾਲੀ ਲੀਡਰਾਂ ਨੇ ਇੱਕ ਮਾੜਾ ਜਿਹਾ ਬਿਆਨ ਦੇ ਦਿੱਤਾ, ਰਸਮ ਪੂਰਤੀ ਕਰਤੀ, ਉਹ ਤੋਂ ਅੱਗੇ ਨਹੀਂ ਬੋਲ ਰਿਹਾ ਕਿਉਂਕਿ ਉਹਨਾਂ ਨੂੰ ਅਜੇ ਵੀ ਇਹ ਝਾਕ ਹੈ ਕਿ ਸਾਡਾ ਚੋਣਾਂ ਚ ਸਮਝੌਤਾ ਹੋਏਗਾ।
1: ਠੀਕ ਹੈ ਜੀ, ਪੰਨੂ ਸਾਹਿਬ, ਬੇਅਦਬੀਆਂ ਪ੍ਰਤੀ ਕਾਨੂੰਨ ਸਰਕਾਰ ਨੇ ਬਣਾ ਦਿੱਤਾ ਪੰਜਾਬ ਸਰਕਾਰ ਨੇ, ਪਰ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਨੇ ਉਹ ਇਸ ਵਿੱਚ ਕੁਝ ਤਬਦੀਲੀਆਂ ਚਾਹੁੰਦੇ ਨੇ। ਇਸ ਸਬੰਧੀ ਪਤਾ ਲੱਗਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ, ਇਹ ਕੀ ਖ਼ਬਰ ਹੈ, ਇਸ ਦੇ ਬਾਰੇ ਥੋੜਾ ਜਾਣਨਾ ਚਾਹਾਂਗੇ ਜੀ।
0: ਕੋਈ ਤਬਦੀਲੀਆਂ ਨੀ ਚਾਹੁੰਦੇ, ਇਹਨਾਂ ਦੀ ਕਾਹਦੀ ਗੱਲ ਆ, ਜਿਹੜੇ ਜਥੇਦਾਰ ਨੇ ਅੱਧੀ ਰਾਤ ਸਹੁੰ ਚੁੱਕੀ ਜਾ ਕੇ, ਔਰ ਉੱਥੇ ਜਾ ਕੇ ਸਹੁੰ ਚੁੱਕੀ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਨੀ ਸੀ, ਤੇ ਆਮ ਲੋਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਾਰ ਤੇ ਚੜ ਕੇ ਭੱਜ ਗਏ ਉੱਥੋਂ ਤੇ ਅੰਮ੍ਰਿਤਸਰ ਜਾ ਵੜੇ। ਉਹ ਜਥੇਦਾਰ ਦੀ ਕਾਹਦੀ ਗੱਲ, ਉਹਨੇ ਪਿੱਛੇ ਜੇ ਵਿਧਾਨ ਸਭਾ ਦੇ ਸਪੀਕਰ ਨੂੰ ਸੱਦ ਲਿਆ ਕਿ ਤੁਸੀਂ ਆ ਕੇ ਜਵਾਬ ਦਿਓ, ਇਹ ਜਿਹੜਾ ਬੇਅਦਬੀ ਵਿਰੋਧੀ ਐਕਟ ਹੈ ਤੁਸੀਂ ਬਣਾ ਕਿੱਦਾਂ ਦਿੱਤਾ, ਤੁਸੀਂ ਅਕਾਲ ਤਖ਼ਤ ਨੂੰ ਪੁੱਛਿਆ, ਤਾਂ ਸ਼੍ਰੋਮਣੀ ਕਮੇਟੀ ਨੂੰ ਪੁੱਛਿਆ, ਇਹ ਕਦੋਂ ਤਾਂ ਬਣਾ ਤਾ। ਹੁਣ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਜਿੱਦਣ ਇਹ ਬੇਅਦਬੀ ਵਿਰੋਧੀ ਕਾਨੂੰਨ ਪਾਸ ਹੋਇਆ ਉਹਨੇ ਪਹਿਲਾ ਬਿਆਨ ਦਿੱਤਾ ਸੀ ਬਹੁਤ ਵਧੀਆ, ਅਸੀਂ ਉਹਨੂੰ ਸਪੋਰਟ ਕਰਦੇ, ਫਿਰ ਸੁਖਬੀਰ ਨੇ ਝਿੜਕਿਆ ਹੋਵੇਗਾ, ਫਿਰ ਉਹਦਾ ਬਿਆਨ ਆਇਆ ਨਹੀਂ ਜੀ ਮੈਂ ਬਿਨਾਂ ਪੜਿਆ ਬਿਆਨ ਦੇ ਦਿੱਤਾ ਸੀ, ਜਦਕਿ ਸੱਚਾਈ ਇਹ ਹੈ ਕਿ ਉਹਦੇ ਪਹਿਲਾਂ ਬਿੱਲ ਸਾਰਾ ਅਖਬਾਰਾਂ ਚ ਆ ਚੁੱਕਾ ਸੀ, ਪੜਿਆ ਤੇ ਹੈਗਾ ਸੀ, ਇਹ ਵੀ ਗੱਲ ਹੋ ਗਈ। ਇਹਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਮਤਾ ਕਰਤਾ, ਨਹੀਂ ਜੀ ਸਾਡੇ ਤੋਂ ਪੁੱਛੇ ਬਿਆਨ ਬਣਾਇਆ ਅਸੀਂ ਨੀ ਮਾਨਤਾ ਦਿੰਦੇ, ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਸਪੀਕਰ ਨੂੰ ਸੱਦ ਕੇ ਝਿੜਕਦਾ, 15 ਦਿਨ ਦਾ ਸਮਾਂ ਤੁਹਾਨੂੰ ਆ ਇਹਨੂੰ ਸੋਧੋ। ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਜੀ 15 ਦਿਨ ਦਾ ਸਮਾਂ ਦਿਓ, 15 ਮਹੀਨੇ ਦਾ ਦਿਓ, ਇਹ ਤਾਂ ਬਣ ਗਿਆ ਸੋ ਬਣ ਗਿਆ, ਅਸੀਂ ਨੀ ਸੋਧਣਾ। ਉਹਦਾ ਕਾਰਨ ਹੈ ਵੀ ਤੁਸੀਂ ਇਹ ਕਹਿੰਦੇ ਆ ਕਿ ਅਸੀਂ ਸਰਕਾਰ ਦਾ ਦਖਲ ਸਿੱਖ ਪੰਥ ਵਿੱਚ ਨਹੀਂ ਚਾਹੁੰਦੇ। ਜਦੋਂ 2007 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹੋ ਐਕਟ ਬਣਾਇਆ ਸੀ, ਉਦੋਂ ਨੇ ਸ਼੍ਰੋਮਣੀ ਕਮੇਟੀ ਤੋਂ ਜਾਂ ਅਕਾਲ ਤਖ਼ਤ ਦੇ ਜਥੇਦਾਰ ਤੋਂ ਪੁੱਛਿਆ ਸੀ, ਉਦੋਂ ਫਿਰ ਬਣਾ ਲਿਆ, ਫਿਰ 2-3 ਸਾਲਾਂ ਬਾਅਦ ਉਹਨਾਂ ਨੇ ਸੋਧਿਆ, ਤੁਹਾਨੂੰ ਫਿਰ ਨਹੀਂ ਪੁੱਛਿਆ। ਫਿਰ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਉਹਨਾਂ ਨੇ ਆ ਕੇ ਬਣਾਇਆ, ਉਹਨਾਂ ਸੋਧਿਆ ਜਿਹੜਾ ਪੁੱਛਦਾ ਸੀਗਾ ਬਾਦਲ ਸਰਕਾਰ ਵੇਲੇ ਦਾ, ਉਹਨਾਂ ਤੁਹਾਨੂੰ ਸ਼੍ਰੋਮਣੀ ਕਮੇਟੀ ਨੂੰ ਜਾਂ ਅਕਾਲ ਤਖ਼ਤ ਨੂੰ ਪੁੱਛਿਆ ਸੀ। ਇਹਦਾ ਮਤਲਬ ਕਿ ਤੁਸੀਂ ਜਿਹੜੇ ਤੁਹਾਡੇ ਨਾਲ ਸਹਿਮਤ ਹੋ ਜੋ ਮਰਜ਼ੀ ਕਰੀ ਜਾਓ, ਦੂਸਰਾ ਕੋਈ ਬਣਾਵੇ ਤੁਸੀਂ ਬਹਾਨੇ ਬਣਾਉਂਦੇ। ਇਹਨਾਂ ਨੇ ਸਾਫ਼ ਕਹਿਤਾ ਕਿ ਅਸੀਂ ਇੱਥੇ ਕੋਈ ਸੋਧ ਸਾਧ ਨਹੀਂ ਕਰਨੀ। ਕੱਲ ਅਕਾਲ ਤਖ਼ਤ ਦੇ ਜਥੇਦਾਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਚਿੱਠੀ ਭੇਜਤੀ ਹੈ ਕਿ ਤੁਹਾਨੂੰ ਇੰਨਾ ਸਮਾਂ ਦਿੱਤਾ, ਉਹਦੇ ਅੰਦਰ ਅੰਦਰ ਕੰਮ ਕਰਕੇ ਲਿਓ। ਹੁਣ ਵਿਧਾਨ ਸਭਾ ਸਪੀਕਰ ਇਹ ਤਾਂ ਕਹਿੰਦਾ ਕਿ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹੈ, ਪਰ ਇਸ ਮਾਮਲੇ ਤੇ ਉਹ ਕੋਈ ਕਾਰਵਾਈ ਕਰਨਗੇ, ਮੈਨੂੰ ਲੱਗਦਾ ਕਿ ਕਾਫੀ ਅੜਿੱਕਾ ਪੈ ਜਾਣਾ।
1: ਠੀਕ ਹੈ ਜੀ, ਰੇਡੀਓ ਸੁਰ ਸੰਗਮ ਤੇ ਤੁਸੀਂ ਸੁਣ ਰਹੇ ਹੋ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ 587-832-1208, ਮਰਸੀਡੀਜ਼ ਬੈਂਸ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ 403-903-6057, ਪੰਜਾਬ ਇੰਸ਼ੋਰੈਂਸ ਤੋਂ ਰੁਪਿੰਦਰ ਸਿੱਧੂ, ਲਵਪ੍ਰੀਤ ਸਿੱਧੂ 403-404-3500, ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਟਾਟਾ 825-760-09-83, ਮਦਰ ਇੰਡੀਆ ਰੈਸਟੋਰੈਂਟ 403-461-6661, ਪਿਕਸਲ ਫੋਟੋ ਸਟੂਡੀਓ ਸੋਨਾ ਬਾਜ਼ਾਰ ਦੇ ਵਿੱਚ 403-947-0060, ਸਟਾਰ ਮੂਵਿੰਗ ਦੇ ਮਲਕੀਤ ਸਿੰਘ 403-870-1790। ਇਸ ਤੋਂ ਇਲਾਵਾ ਕੈਸਲ ਲੇਜ ਦੇ ਵਿੱਚ ਇੱਕ ਪ੍ਰਾਪਰਟੀ ਸੇਲ ਤੇ ਜੇਕਰ ਖਰੀਦ ਲੈਂਦੇ ਹੋ ਤਾਂ ਉਹਦੇ ਵਿੱਚ 3 ਯੂਨਿਟ ਟਾਊਨ ਹਾਊਸ ਤੇ 3 ਲੀਗਲ ਬੇਸਮੈਂਟ ਬਣ ਸਕਦੀਆਂ ਨੇ। ਡਿਵੈਲਪਮੈਂਟ ਪਰਮਿਟ ਮਿਲਿਆ ਹੋਇਆ ਹੈ। ਅਮਨ ਗਿੱਲ ਦਾ ਨੰਬਰ 403-479-7007, ਇਮੀ ਹੁਣਾਂ ਦਾ ਨੰਬਰ 403-617-2111 ਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ। ਪੰਨੂ ਸਾਹਿਬ, ਪੱਛਮੀ ਬੰਗਾਲ ਤੇ

0: ਤਾਮਿਲਨਾਡੂ ਚ ਨਵੀਆਂ ਸਰਕਾਰਾਂ ਬਣ ਗਈਆਂ ਨੇ ਤੇ ਹੁਣ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਸ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਮੇਰੀ ਗੱਲ ਤੇ ਮੈਂ ਦੱਸ ਦਿਆਂ ਕਿ ਮਮਤਾ ਬੈਨਰਜੀ ਨੂੰ ਗੱਦੀ ਤੋਂ ਲਾਉਣ ਤੇ ਨਵੀਂ ਸਰਕਾਰ ਬਣਾਉਣ ਵੇਲੇ ਭਾਜਪਾ ਆਗੂ ਸੁਰਿੰਦਰ ਉਦਘਾਟ ਦੇ ਸਹੁੰ ਚੁੱਕ ਸਮਾਗਮ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਗਏ। ਤੁਹਾਨੂੰ ਪਤਾ ਹੀ ਆ ਕਿ ਸ਼ੋ ਆਪਣੇ ਢੰਗ ਨਾਲ ਬਣਾਉਣ ਦਾ ਨਰਿੰਦਰ ਮੋਦੀ ਨੂੰ ਪਤਾ। ਇਹਨੇ ਜਾ ਕੇ ਸਹੁੰ ਚੁੱਕ ਸਮਾਗਮ ਹੈ ਜਿਸ ਚ ਸਾਰੀ ਪਬਲਿਕ ਬੈਠੀ ਹੈ ਉੱਥੇ ਗੋਡੇ ਟੇਕ ਕੇ ਤੇ ਬਗੈਰ ਜ਼ਮੀਨ ਤੇ ਮੱਥਾ ਲਾ ਕੇ ਤੇ ਮੱਥਾ ਟੇਕਿਆ। ਖਬਰਾਂ ਤੇ ਉਹਦੇ ਬਣ ਗਈਆਂ। ਫਿਰ ਸਹੁੰ ਚੁੱਕੀ ਗਈ। ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਹੀ ਭਾਜਪਾ ਦੇ ਵਰਕਰ ਮਮਤਾ ਬੈਨਰਜੀ ਦੇ ਕਹਿੰਦੇ ਘਰ ਤੇ ਜਾ ਚੜੇ ਛੱਤ ਤੇ। ਉਹਨਾਂ ਦਾ ਉੱਥੇ ਕਲਕੱਤੇ ਚ ਤ੍ਰਿਣਮੂਲ ਕਾਂਗਰਸ ਦਾ ਇੱਕ ਦਫ਼ਤਰ ਸੀ ਉਹਦੇ ਉੱਤੇ ਬਲਡੋਜ਼ਰ ਫੇਰਤਾ, ਭਾਵੇਂ ਥੋੜਾ ਫਿਰਿਆ ਇੱਕ ਪਾਸੇ ਤੋਂ ਪਰ ਫਿਰਿਆ ਤੇ ਹੈਗਾ। ਇਹਦੋਂ ਬਾਅਦ ਵੀ ਲਗਾਤਾਰ ਹਮਲੇ ਜਾਰੀ ਹੈ ਮਮਤਾ ਬੈਨਰਜੀ ਦੇ ਖਿਲਾਫ਼ ਸ਼ਿਕਾਇਤਾਂ। ਇਹਦਾ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ ਭਾਜਪਾ ਦਾ ਉਹਦੇ ਪੀਏ ਦਾ ਕਤਲ ਹੋ ਗਿਆ। ਉਸ ਕਤਲ ਤੇ ਉਹਨਾਂ ਬੰਦੇ ਫੜਨੇ ਹੀ ਫੜਨੇ ਸੀ ਮਮਤਾ ਬੈਨਰਜੀ ਦੇ ਬੰਦਿਆਂ ਦੇ ਖਿਲਾਫ਼। ਕੱਲ ਉਹਦਾ ਮਮਤਾ ਬੈਨਰਜੀ ਦੇ ਨਾਲ ਇੱਕ ਮੰਤਰੀ ਹੁੰਦਾ ਸੀ ਉਹਨੂੰ ਗ੍ਰਿਫ਼ਤਾਰ ਕਰ ਲਿਆ। ਇਹ ਉੱਥੇ ਖਿੱਚੋ ਤਾਣ ਬਹੁਤ ਵੱਧ ਗਈ ਅਜੇ ਪਤਾ ਨੀ ਕਿੱਥੋਂ ਤੱਕ ਜਾਊ। ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ 86% ਹਿੰਦੂ ਆਬਾਦੀ ਹੋਵੇ ਤੇ 1% ਤੋਂ ਘੱਟ ਕ੍ਰਿਸਚਨ ਨੇ ਤੇ ਇੱਕ ਐਕਟਰ ਮੁੰਡਾ ਵਿਜੇ ਉਹ ਕ੍ਰਿਸਚਨ ਹੈ ਉਹ ਉੱਥੇ ਮੁੱਖ ਮੰਤਰੀ ਬਣ ਗਿਆ। ਉਹਨੂੰ 108 ਸੀਟਾਂ ਮਿਲ ਗਈਆਂ ਸੀ 234 ਦੀ ਅਸੈਂਬਲੀ ਚ ਉਹਨੂੰ 117 ਤੋਂ ਇੱਕ ਵੱਧ 118 ਚਾਹੀਦੀਆਂ ਸੀ। ਆਪ ਉਹ 2 ਸੀਟਾਂ ਤੋਂ ਜਿੱਤਿਆ ਸੀ 1 ਸੀਟ ਉਹਨੇ ਛੱਡ ਦਿੱਤੀ ਉਹਦੀਆਂ 108 ਤੋਂ 107 ਰਹਿ ਗਈਆਂ ਤੇ ਵਿਧਾਨ ਸਭਾ ਦੀ ਗਿਣਤੀ ਵੀ 234 ਤੋਂ ਘੱਟ ਕੇ 233 ਰਹਿ ਗਈ। ਉਹਦੇ ਨਾਲ ਫਰਕ ਪਿਆ ਵੀ ਉਹਨੂੰ ਫਿਰ ਬੰਦੇ ਮਿਲਦੇ ਨਹੀਂ ਸੀ। ਪਹਿਲਾਂ ਤਾਂ ਕਾਂਗਰਸ ਦੇ 5 ਮੈਂਬਰਾਂ ਨੇ ਸਪੋਰਟ ਕਰਤੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਨੇ ਆਪ ਕਹਿ ਕੇ ਕਰਾਏ। ਫਿਰ 2 CPI ਦੇ 2 CPM ਦੇ ਮਿਲ ਗਏ। ਇੱਕ ਹੋਰ ਪਾਰਟੀ ਮਿਲ ਗਈ ਉਹਦੇ ਕੋਲ ਵੀ 4 ਕੇ ਗਏ ਸੀ ਉਹਦੀ ਬਹੁਤ ਸੌਖੀ ਬਣ ਗਈ ਉਹਨੇ ਸਰਕਾਰ ਤਾਂ ਸ਼ੁਰੂ ਕਰ ਲਈ ਹੈ ਪਰ ਮੁੱਢਲੇ ਪੱਧਰ ਤੇ ਅਜੇ ਏਦਾਂ ਜਾਪਦਾ ਕਿ ਅੱਗੜ ਪਿੱਛੜ ਕਾਫੀ ਜਿਹਨੂੰ ਮੁਸ਼ਕਲਾਂ ਆ ਰਹੀਆਂ ਨੇ। ਖਾਸ ਤੌਰ ਤੇ ਜਿਹੜਾ BJP ਉਹਨੂੰ ਹਮਲਾ ਬਹੁਤ ਤੇਜ਼ ਆ। BJP ਨੇ ਉੱਥੇ ਹਿੰਦੀ ਲਾਗੂ ਕਰਨ ਦੇ ਨਾਂ ਤੇ ਮੁਹਿੰਮ ਚਲਾਈ ਸੀ ਹਿੰਦੂ ਧਰਮ ਦੀ ਚਲਾਈ ਸੀ। ਕਹਿੰਦੇ ਸੀ ਸਨਾਤਨ ਦੀ ਰਾਖੀ ਕਰਨੀ ਜਿਹੜੇ ਦੱਖਣ ਵਾਲੇ ਉਹ ਹਿੰਦੂ ਤੇ ਹੈਗੇ ਆ ਸਨਾਤਨ ਦੇ ਨਾਂ ਤੇ ਜੋ ਕੁਝ ਭਾਜਪਾ ਕਹਿੰਦੀ ਇਹਨੂੰ ਮੰਨਦੇ ਨੀ ਤੇ ਹਿੰਦੀ ਤੋਂ ਬਿਲਕੁਲ ਨੀ ਮੰਨਦੇ। ਕਹਿੰਦੇ ਸਾਡੀਆਂ ਦਰਾਵੜੀਅਨ ਭਾਸ਼ਾ ਨੇ ਤਾਮਿਲ ਮਲਿਆਲਮ ਕੰਨੜ ਉੜੀਆ ਕਹਿੰਦੇ ਨਹੀਂ ਮੰਨਦੇ। ਉੱਥੇ ਫਿਰ BJP ਹਾਰੀ ਹੈ 234 ਚ 1 ਸੀਟ ਆਈ ਇਹਨਾਂ ਦੀ। ਹੁਣ ਉੱਥੇ ਉਹ ਨਵਾਂ ਐਕਟ ਜਿਹੜਾ ਉਹ ਮੁੱਖ ਮੰਤਰੀ ਬਣ ਗਿਆ ਜੇ ਮੁੱਢਲੇ ਹਾਲਾਤ ਤੇ ਮੁਸ਼ਕਲਾਂ ਨਹੀਂ ਆ ਰਹੇ ਅਗਲਿਆਂ ਦਿਨਾਂ ਚ ਵੇਖੋ ਕੀ ਕਰਦੇ ਕੁਛ ਵੀ ਕਰ ਸਕਦੇ।
0: ਠੀਕ ਹੈ ਜੀ। ਅਖੀਰ ਦੇ ਵਿੱਚ ਥੋੜੀ ਜਿਹੀ ਜਾਣਕਾਰੀ ਮਿਡਲ ਈਸਟ ਦੇ ਵਿੱਚ ਜੋ ਕੁਛ ਹੋ ਰਿਹਾ ਉਸ ਦੇ ਬਾਰੇ ਪਤਾ ਲੱਗਾ ਹੈ ਕਿ ਇਰਾਨ ਵੱਲੋਂ ਨਵੀਂ ਸ਼ਾਂਤੀ ਵਾਰਤਾ ਦੀ ਪ੍ਰਪੋਜ਼ਲ ਦਿੱਤੀ ਗਈ ਹੈ ਪਰ USA ਵੱਲੋਂ ਉਹ ਪਸੰਦ ਨਹੀਂ ਆਈ। ਕੀ ਖਬਰਾਂ ਨੇ ਜੀ?
1: ਉਹ ਤੁਹਾਡਾ ਗੁਆਂਢ ਮੱਥਾ ਯਾਰ ਸਾਨੂੰ ਕਾਹਨੂੰ ਪੁੱਛਦੇ ਨੇ ਉੱਥੇ ਪੁੱਛ ਲਿਆ ਕਰੋ। ਕਹਿੰਦੇ ਆਪਣੇ ਪਿੰਡਾਂ ਚ ਰਿਵਾਜ ਹੁੰਦਾ ਸੀ ਕੰਧ ਉੱਤੋਂ ਦੀ ਸਾਗ ਦੀ ਕੋਲੀ ਫੜਾ ਕੇ ਆਲੂਆਂ ਦੀ ਕੋਲੀ ਫੜ ਦਿੰਦੇ ਸੀ।
0: ਸਹੀ ਹੈ ਜੀ।
1: ਤੁਸੀਂ ਵੀ ਇੰਨੀ ਘਬਰਾ ਕੇ ਰੱਖੋ ਕਿ ਉਹਨੂੰ ਉਸੇ ਪੁੱਛ ਲਿਆ ਕਰੋ।
0: ਅਸੀਂ ਤਾਂ ਨੀ ਆਵਾਜ਼ ਮਾਰੀ ਨਹੀਂ ਕਿ ਸਾਡੇ ਵੱਲ ਨੂੰ ਨਾ ਆ ਜਾਵੇ
1: ਤੇ ਉਹ ਕਹਿੰਦਾ ਕੀ ਆ ਉਹਦਾ ਤੁਸੀਂ ਆਵਾਜ਼ ਮਾਰੋ ਨਾ ਮਾਰੋ
0: ਜੀ
1: ਉਹਦਾ ਧਿਆਨ ਤੁਹਾਡੇ ਵੱਲ ਵੀ ਹੈ।
0: ਸਹੀ ਹੈ ਜੀ।
1: ਪਰਸੋਂ ਦੀ ਫੌਜ ਉਹਨੇ ਆਪਣੇ ਕਿਊਬਾ ਦੇ ਦੁਆਲੇ ਲਾ ਦਿੱਤੀ ਹੈ
0: ਜੀ
1: ਤੇ ਹੋ ਸਕਦਾ ਕਿ ਜੇ ਇਰਾਨ ਵਾਲਾ ਕੰਮ ਰੁਕ ਨਾ ਆਇਆ ਤੇ ਉਹਨੇ ਇੱਧਰ ਦੀ ਸ਼ਰਮ ਲਗਾਉਣ ਵਾਸਤੇ ਨਵਾਂ ਮੋਰਚਾ ਉੱਧਰ ਖੋਲਣਾ ਲੋਕਾਂ ਦਾ ਧਿਆਨ ਉੱਧਰ ਹੋਜੂਗਾ ਉਸ ਪਾਸੇ ਵੀ ਜਾ ਸਕਦਾ। ਫਿਰ ਇਹ ਆ ਕਿ ਇੰਨੀ ਵਾਰੀ ਪੀਸ ਪ੍ਰਪੋਜ਼ਲ ਚੱਲੀਆਂ ਨੇ ਗੱਲਬਾਤ ਹੋਈ ਹੈ ਇਰਾਨ ਵਾਲੇ ਫਿਰ ਪਾਕਿਸਤਾਨ ਨੂੰ ਪੈ ਗਏ ਕਿ ਤੁਸੀਂ ਡੋਨਲਡ ਟਰੰਪ ਦਾ ਸੁਨੇਹਾ ਲਿਖ ਕੇ ਉਹਦੀਆਂ ਚਿੱਠੀਆਂ ਲਿਖ ਕੇ ਸਾਡੇ ਵੱਲ ਆ ਜਾਂਦੇ ਆ ਜਿਹੜੀ ਚਿੱਠੀ ਅਸੀਂ ਦਿੰਦੇ ਹਾਂ ਉਹ ਤੁਸੀਂ ਟਰੰਪ ਨੂੰ ਕਿਉਂ ਨਹੀਂ ਦੱਸਦੇ? ਦੱਸੋ ਤੇ ਜਿੱਦਾਂ ਦਾ ਹੈਗਾ ਤੇ ਕੋਈ ਰਿਐਕਸ਼ਨ ਦੇਵੇ ਚੁੱਪ ਰੋਟੀ ਬੈਠਾ। ਇਹਦਾ ਮਤਲਬ ਤੁਸੀਂ ਸਾਡੀ ਚਿੱਠੀ ਪਹੁੰਚਾਉਂਦੇ ਨੀ ਉਹਦੀਆਂ ਚਿੱਠੀਆਂ ਪਹੁੰਚਾ ਕੇ ਸਾਨੂੰ ਡਰਾਉਣੋ ਨੇ ਅਸੀਂ ਨੀ ਕਰਨੀ ਗੱਲ ਗੁਲ। ਫਿਰ ਪਾਕਿਸਤਾਨ ਵਿੱਚੋਂ ਨਿਕਲ ਗਿਆ ਮੁੜ ਕੇ ਫੇਰ ਕਿਤੇ ਆਖਿਆ ਹੋਊਗਾ ਟਰੰਪ ਨੇ ਤੇ ਦੁਬਾਰਾ ਗੱਲਬਾਤ ਇਹਨਾਂ ਸ਼ੁਰੂ ਕੀਤੀ। ਉਹ ਕਹਿੰਦੇ ਅਸੀਂ ਇਹਦੇ ਰਾਹੀਂ ਨੀ ਗੱਲ ਕਰਨੀ ਸਿੱਧੀ ਕਰਾਂਗੇ। ਇਰਾਨ ਦੀ ਸਰਕਾਰ ਨੇ ਇੱਕ ਪੀਸ ਪ੍ਰਪੋਜ਼ਲ ਭੇਜੀ ਹੈ ਜਿਸ ਚ 10 ਸ਼ਰਤਾਂ ਸੀ। ਮੁੱਢਲੇ ਤੌਰ ਤੇ ਤਾਂ ਟਰੰਪ ਨੇ ਆਖਿਆ ਕਿ ਅਸੀਂ ਸਮਝੌਤਾ ਕਰਨ ਨੂੰ ਤਿਆਰ ਹਾਂ ਗੱਲਬਾਤ ਚੱਲੇਗੀ। ਇਹ ਵੀ ਇੱਕ ਦਿਨ ਖਬਰ ਆ ਗਈ ਕਿ ਅੱਜ ਸਮਝੌਤਾ ਹੋ ਜਾਣਾ। ਇਰਾਨ ਨੇ ਕਹਿ ਤਾ ਕਿ ਜਿੰਨੇ ਤੇਲ ਦੇ ਟਰਾਲੇ ਉੱਥੇ ਵੱਡੇ ਸ਼ਿਪ ਰੁਕੇ ਆ ਉਹ ਹੋਰਮੁਜ਼ ਸਟ੍ਰੇਟ ਤੋਂ

0: ਡੋਨਲਡ ਟਰੰਪ ਸਾਡੇ ਭਾਈ ਅੱਡੇ ਵਰਤਦਾ, ਫੌਜ ਉਹਦੀ ਇੱਥੋਂ ਆਪਣੇ ਜਹਾਜ਼ ਡਾਉਂਦੀ ਹੈ ਤੇ ਉਧਰ ਹਮਲਾ ਕਰਕੇ ਆਉਂਦੀ ਹੈ, ਅੱਗੋਂ ਇਰਾਨ ਨੇ ਜਵਾਬੀ ਹਮਲਾ ਕਰਨਾ ਹੋਵੇ ਤੇ ਸਾਡੇ ਤੇ ਕਰਦਾ, ਪਰ ਲੜਾਈ ਲੜਨੀ ਸਮਝੌਤਾ ਕਰਨਾ ਕਿ ਨਹੀਂ ਕਰਨਾ ਸਾਨੂੰ ਅਮਰੀਕਾ ਵਾਲੇ ਪੁੱਛਦੇ ਨੀ, ਤੇ ਜੇ ਇਹਨਾਂ ਪੁੱਛਣੇ ਨੀ ਤੇ ਅਸੀਂ ਇਹ ਚ ਸ਼ਾਮਿਲ, ਅਸੀਂ ਇਸ ਸਮਝੌਤੇ ਨਾਲ ਸਹਿਮਤ ਨੀ। ਜਦੋਂ ਸਾਊਦੀ ਅਰਬ ਦੇ ਬਾਦਸ਼ਾਹ ਨੇ ਕਹਿਤਾ ਅਸੀਂ ਸਹਿਮਤ ਨੀ, ਫਿਰ ਡੋਨਲਡ ਟਰੰਪ ਦਾ ਬਿਆਨ ਆ ਗਿਆ ਕਿ ਅਸੀਂ ਇਹਨਾਂ ਸਮਝੌਤਾ ਨੀ ਕਰਨਾ। ਅਸਲ ਗੱਲ ਇਹ ਨੀ ਕਿ ਇਰਾਨ ਸਮਝੌਤਾ ਕਰਨਾ ਚਾਹੁੰਦਾ ਕਿ ਨਹੀਂ, ਅਸਲ ਇਹ ਆ ਕਿ ਸਾਊਦੀ ਅਰਬ ਨੇ ਅੜਿੱਕਾ ਪਾਤਾ, ਉਹਦਾ ਕਰਕੇ ਹੁਣ ਟਰੰਪ ਦੇ ਵੱਸ ਦੀ ਗੱਲ ਨੀ ਰਹੀ ਕਿ ਉੱਥੇ ਛੇਤੀ ਛੇਤੀ ਸਮਝੌਤਾ ਕਰ ਸਕੇ।
1: ਠੀਕ ਹੈ ਜੀ ਪੰਨੂ ਸਾਹਿਬ, ਤੁਸੀਂ ਬੜੇ ਵਿਸਥਾਰ ਨਾਲ ਸਾਰੀਆਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਆਪ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸੀਗੇ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਪ੍ਰੋਗਰਾਮ ਦੇ ਵਿੱਚ ਹੁਣ ਇੱਕ ਲਵਾਂਗੇ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਕੁਝ ਗੀਤ ਸੰਗੀਤ ਲੈ ਕੇ ਵਾਪਸ ਆਉਂਦੇ ਹਾਂ ਜੀ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।

0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿਲੋ ਦਾ ਫੋਨ ਨੰਬਰ ਹੈ 403-616-2445
4: ਓਹੋ ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
0: ਰੇਡੀਓ ਸਰਸੰਗਮ ਤੇ ਸਮੇਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਣਜੀਤ ਸਿੱਧੂ ਨਾਲ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਤੁਸੀਂ ਗੱਲਬਾਤ ਸੁਣੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਤੇ ਹੁਣ ਪ੍ਰੋਗਰਾਮ ਦੇ ਵਿੱਚ ਕੁਝ ਗੀਤ ਸੰਗੀਤ ਆਪ ਲਈ ਪੇਸ਼ ਕਰਦੇ ਹਾਂ ਆਪ ਨੂੰ ਸੁਣਾਉਂਦੇ ਹਾਂ ਜੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਇੱਕ ਵਾਲੀ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ

0: रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो जा फिर फोन कर लो 4039036757।
1: मर्सिडीज बेंज कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ

0: 35 19th Street, Northeast Calgary.
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਮਾਨ ਸੰਗ ਸਭ ਦੀ
2: You are listening to Fairchild Radio, CHKF FM 94.7, a multicultural radio station in Calgary.

最终坐在我们两辆相对的列车上，错过站台的刹那，我们再无交集。但不管怎样，在车水马龙的街道，我还是能一眼认。

0: 跟你讲，在我心里，我们还没有结束。
1: 我跟你讲，我最想说的只是谢谢。
2: 嘘，我正在努力强大。
0: 嘘，我跟你讲，你能看到我的焦虑吗？

0: 嘘，我跟你讲，分离这个事我想都不敢想。
1: 其实我真的舍不得，
0: 我真的很怕孤单。

们就像一株被风吹散的蒲公英，希望多年以后还能告诉彼此，你们那边是怎样的光景。嘘，我跟你讲，兄弟们。

0: 幫我哋一齊唱感動啊 Albert 好嗎？嚟啦，
1: 33啊，
2: 可以繼續舉起你哋嘅星星，係啦。

国道。

是不是？这样讲了，无人做生意，你对生意。

嚟自咧台湾方面嘅一位男歌手，佢叫做陈世安。好摇滚人，好鍾意呢攞住支电吉他呢係边弹边唱。

心意互通已经系甜蜜啦，而且仲要加埋拖手呢一个动作添。听过有嚟自 Eden 吕爵安嘅新歌《左手拖右手》。

两个人一起快乐加倍，而储快乐的份量亦都会加倍。有何佩的情歌，冲不散的快乐。

有时唔需要开口讲都可以感受到嗰一份慢慢散发出嚟嘅爱嘅感觉。阿 Cloud 云浩影，说爱。

冇答案同揾唔到答案係兩件事。聽過有詹天文、無疾而終，然後我哋有 Jazz Law。

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
7: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 4039470060

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 12 ਤਰੀਕ ਸੰਨ 2026 ਸ਼ਾਮ ਦੇ 4:09 ਹੋ ਚੁੱਕੇ ਨੇ। ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ। ਸਵਾਲ ਜਵਾਬ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰ ਰਹੇ ਹਾਂ, ਜਿਸ 'ਤੇ ਇਨਾਮ ਦਿੱਤੇ ਜਾਣਗੇ, ਗਿਫਟ ਕਾਰਡ ਦਿੱਤੇ ਜਾਣਗੇ। ਮੌਸਮ ਦੀ ਵੀ ਗੱਲ ਕਰਾਂਗੇ, ਕੁਛ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਖਬਰਾਂ, ਕੁਛ ਲੋਕਲ, ਇਹਨਾਂ ਸਾਰਿਆਂ ਨੂੰ ਛੋਣ ਦਾ ਯਤਨ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲਈਏ। ਮੌਸਮ ਵਧੀਆ ਹੈ, 21 ਡਿਗਰੀ ਸੈਲਸੀਅਸ ਧੁੱਪ, ਕਿਤੇ ਕਿਤੇ ਹਲਕੀ ਹਲਕੀ ਬੱਦਲਬਾਈ ਵੀ ਹੈ। ਜੇ ਅਸੀਂ ਅੱਗੇ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਸਵੇਰੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ, ਕਿਤੇ ਜ਼ਿਆਦਾ ਵੀ ਹੋ ਸਕਦੀ ਹੈ, ਲੇਕਿਨ ਇਸ ਤਰ੍ਹਾਂ ਕੋਈ ਬਹੁਤੀ ਜ਼ਿਆਦਾ ਬਾਰਿਸ਼ ਦਾ ਇਮਕਾਨ ਨਹੀਂ ਹੈ। ਅਤੇ ਕੱਲ੍ਹ ਨੂੰ ਦਿਨ ਵੇਲੇ 24 ਡਿਗਰੀ ਸੈਲਸੀਅਸ ਮੌਸਮ ਦੇ ਵਿੱਚ ਟੈਂਪਰੇਚਰ ਤਾਪਮਾਨ ਰਹੇਗਾ ਅਤੇ ਹਵਾਵਾਂ ਥੋੜ੍ਹੀ ਜਿਹੀਆਂ ਤੇਜ਼ ਹੋਣਗੀਆਂ ਅੱਜ ਨਾਲੋਂ 40-45 ਦੀ ਰਫ਼ਤਾਰ ਨਾਲ। ਦਿਨੇ ਕੁਛ ਇਸ ਤਰ੍ਹਾਂ ਦਾ ਮੌਸਮ ਬੱਦਲਬਾਈ ਵਾਲਾ ਬਣਿਆ ਵੀ ਰਹੇਗਾ, ਲੇਕਿਨ ਮੌਸਮ ਦੇ ਵਿੱਚ ਜ਼ਿਆਦਾ ਕਰਕੇ ਖੁਸ਼ਕੀ ਹੀ ਨਜ਼ਰ ਆਏਗੀ। ਸ਼ਾਮ ਨੂੰ ਫਿਰ ਬਾਰਿਸ਼ ਦੀ ਫਿਰ ਸੰਭਾਵਨਾ ਹੈ ਕੱਲ੍ਹ ਨੂੰ ਜੀ। ਉਸ ਤੋਂ ਅਗਲੇ ਦਿਨ 17, ਉਸ ਤੋਂ ਅਗਲੇ ਦਿਨ 15, ਉਸ ਤੋਂ ਅਗਲੇ ਦਿਨ 8। ਸਨਿਚਰਵਾਰ ਨੂੰ ਸਾਰਾ ਦਿਨ ਰੁਕ ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਛ ਉੱਤਰੀ ਅਲਬਰਟਾ ਦੇ ਵਿੱਚ ਜੋ ਵੈਦਰ ਦੀ ਵਾਰਨਿੰਗ ਹੈ, ਖਾਸ ਤੌਰ 'ਤੇ ਮੈਡੀਸਨ ਹੈਟ ਦੇ ਆਸ ਪਾਸ ਅਤੇ ਹੋਰ ਜੋ ਇਲਾਕੇ ਨੇ ਜੀ ਉੱਤਰੀ ਅਲਬਰਟਾ ਦੇ ਵਿੱਚ ਅਤੇ ਸਸਕੈਚੂਨ ਦੇ ਕੁਛ ਇਲਾਕੇ, ਉੱਥੇ ਵਾਰਨਿੰਗ ਦਿੱਤੀ ਗਈ ਹੈ। ਸਪੈਸ਼ਲ ਵੈਦਰ ਸਟੇਟਮੈਂਟ ਹੈ ਕਈ ਜਗ੍ਹਾ 'ਤੇ ਕਿ ਮੇਜਰ ਸਟੋਰਮ ਜਿਹੜਾ ਹੈ, ਸਪਰਿੰਗ ਸਟੋਰਮ, ਤੇਜ਼ ਹਵਾਵਾਂ ਅਤੇ ਜ਼ੋਰਦਾਰ ਬਾਰਿਸ਼ ਜਾਂ ਸਨੋਅ ਵਾਲਾ ਆ ਰਿਹਾ ਹੈ ਜੀ। ਔਰ ਬੁੱਧਵਾਰ ਸਵੇਰ ਤੋਂ ਇਹ ਵੀਰਵਾਰ ਤੱਕ ਅਤੇ ਸ਼ੁੱਕਰਵਾਰ ਤੱਕ ਸਸਕੈਚੂਨ ਵੱਲ ਨੂੰ ਕ੍ਰੋਸ ਕਰੇਗਾ। ਨੌਰਥ ਵੈਸਟ ਤੇਜ਼ ਹਵਾਵਾਂ 90-100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਅਤੇ ਕਈ ਜਗ੍ਹਾ 'ਤੇ ਸਨੋਅ ਜਿਹੜੀ ਹੈ, ਜ਼ਿਆਦਾ ਕਰਕੇ ਵੈਟ ਸਨੋਅ ਹੀ ਪਵੇਗੀ, ਲੇਕਿਨ 20 ਸੈਂਟੀਮੀਟਰ ਤੱਕ ਵੀ ਪੈ ਸਕਦੀ ਹੈ। ਸੋ 20-40 ਮਿਲੀਮੀਟਰ ਤੱਕ ਬਾਰਿਸ਼ ਅਤੇ ਸਨੋਅ ਵੀ ਹੋ ਸਕਦੀ ਹੈ। ਛੱਤਾਂ ਨੂੰ ਨੁਕਸਾਨ, ਫੈਂਸਿਸ, ਬ੍ਰਾਂਚਿਸ, ਹੋਰ ਕਈ ਚੀਜ਼ਾਂ ਨੂੰ, ਟਰਾਂਸਪੋਰਟੇਸ਼ਨ ਨੂੰ, ਡਰਾਈਵਿੰਗ ਕੰਡੀਸ਼ਨ ਬਹੁਤ ਔਖੀਆਂ ਹੋਣਗੀਆਂ। ਉੱਚੀ ਸਾਈਡ ਵਾਲੀਆਂ ਵਹੀਕਲ ਜਿਹੜੇ ਟਰੱਕ ਵਗੈਰਾ ਹੁੰਦੇ ਨੇ ਉਹਨਾਂ ਨੂੰ ਉਲਟਾ ਸਕਦੀਆਂ ਨੇ ਤੇਜ਼ ਹਵਾਵਾਂ। ਇਹ ਮੈਡੀਸਨ ਹੈਟ ਦੇ ਵਿੱਚ ਜੋ ਇਨਵਾਇਰਮੈਂਟ ਕੈਨੇਡਾ ਵੱਲੋਂ ਜੋ ਵੈਦਰ ਸਪੈਸ਼ਲ ਵੈਦਰ ਵਾਰਨਿੰਗ ਜਿਹੜੀ ਹੈ, ਸਟੇਟਮੈਂਟ ਜਾਰੀ ਕੀਤੀ ਗਈ ਹੈ। ਸੋ ਕੈਲਗਰੀ ਅਜੇ ਤੱਕ ਠੀਕ ਹੈ ਅਤੇ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈ। ਇਹ ਲੋਕਲ ਵਾਸਤੇ ਵੈਸੇ ਨਹੀਂ ਹੈ, ਲੇਕਿਨ ਅੱਜ ਨਾਲੋਂ ਤੇਜ਼ ਹਵਾਵਾਂ ਹੋ ਸਕਦੀਆਂ ਨੇ ਅਤੇ ਬਾਰਿਸ਼ ਵੀ ਆ ਸਕਦੀ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ, ਦੁਨੀਆ ਭਰ ਦੀਆਂ ਮਾਰਕੀਟਸ ਥੋੜ੍ਹੀਆਂ ਹਿੱਲੀਆਂ ਹੋਈਆਂ ਨੇ, ਜਿਸ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾਰੀ ਨੇ, ਨਾਲ ਕਰੰਸੀਆਂ ਅਤੇ ਮਹਿੰਗਾਈ ਦੇ ਰੌਲੇ ਨੇ। ਇਹ ਗੱਲਬਾਤ ਕਰਾਂਗੇ ਕਿ ਕੀ ਚੱਲ ਰਿਹਾ। ਇਹ ਤੋਂ ਇਲਾਵਾ ਸੈਂਸਿਸ ਡੇ ਹੈ ਕੈਨੇਡਾ ਦੇ ਵਿੱਚ,

ਮਈ 12 ਜਨਗਣਨਾ ਦਾ ਦਿਨ ਹੈ ਤੇ ਜੇ ਤੁਸੀਂ ਸੈਂਸਸ ਜਿਹੜਾ ਹੈ ਉਹ ਸਮੇਂ ਸਿਰ ਦਾਖਲ ਨਹੀਂ ਕਰਾਉਂਦੇ ਤੇ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ। ਕੁਝ ਗੱਲਾਂ ਬਾਤਾਂ ਕੁਝ ਜਾਣਕਾਰੀਆਂ ਦੇ ਸੰਬੰਧ ਵਿੱਚ ਆਪ ਜੀ ਨਾਲ ਸ਼ੇਅਰ ਕਰਾਂਗੇ। ਇੱਕ ਐਕਸਪੈਕਟੇਸ਼ਨ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਸ਼ੁੱਕਰਵਾਰ ਨੂੰ ਇੱਕ ਨਵਾਂ ਸਮਝੌਤਾ ਡੈਨੀਅਲ ਸਮਿਥ ਅਤੇ ਮਾਰਕ ਕਾਰਨੀ ਦਰਮਿਆਨ ਹੋ ਸਕਦਾ ਹੈ। ਸੋ ਮਾਰਕ ਕਾਰਨੀ ਨਾਲ ਜੋ ਗੱਲਬਾਤ ਉਹਨਾਂ ਦੀ ਚੱਲਦੀ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ, ਉਸ ਨੂੰ ਕੁਝ ਬੂਰ ਪੈਂਦਾ ਨਜ਼ਰ ਆ ਰਿਹਾ ਅਤੇ ਕੁਛ ਜੋ ਅਰਜੈਂਸੀ ਦਿਖਾ ਰਿਹਾ ਸੀ ਡੈਨੀਅਲ ਸਮਿਥ ਅਤੇ ਮਾਰਕ ਕਾਰਨੀ ਨੂੰ ਉਹਨਾਂ ਨੇ ਕਿਹਾ ਸੀ ਕਿ ਜਲਦੀ ਕੁਛ ਸਮਝੌਤਾ ਜਾਂ ਕੋਈ ਫੈਸਲਾ ਕਰੋ ਪਾਈਪਲਾਈਨਾਂ ਦੇ ਬਾਰੇ। ਇਹਦੇ ਸੰਬੰਧੀ ਇਸ ਸਮਝੌਤੇ ਵਿੱਚ ਕੀ ਹੋਵੇਗਾ ਅਸੀਂ ਜਾਣਕਾਰੀ ਦੇਵਾਂਗੇ ਜਿੰਨੀ ਕੁ ਉਮੀਦ ਕੀਤੀ ਜਾ ਰਹੀ ਹੈ। ਹੰਟਾ ਵਾਇਰਸ ਜੋ ਇੱਕ ਕਰੂਜ਼ ਸ਼ਿਪ ਤੋਂ ਫੈਲਿਆ ਅਤੇ ਇਸ ਦੇ ਟਰੇਸ ਹੁਣ ਕਈ ਜਗ੍ਹਾ 'ਤੇ ਪਾਏ ਜਾ ਰਹੇ ਨੇ, ਪਰ UNO ਦੀ ਹੈਲਥ ਏਜੰਸੀ ਕਹਿੰਦੀ ਹੈ ਕਿ ਇੱਕ ਵੱਡੇ ਮਹਾਂਮਾਰੀ ਦਾ ਫੈਲਣ ਦਾ ਅਜੇ ਕੋਈ ਸਾਈਨ ਨਹੀਂ ਹੈ। ਦੁਨੀਆ ਭਰ ਦੇ ਵਿੱਚ ਵਾਤਾਵਰਨ ਨੂੰ ਲੈ ਕੇ ਬਹੁਤ ਕੁਛ ਪੜ੍ਹਿਆ ਸੁਣਿਆ ਦੇਖਿਆ ਗਿਆ, ਬੜੀਆਂ ਚਰਚਾਵਾਂ ਚੱਲੀਆਂ, ਪਰ ਇਸ ਵੇਲੇ ਕਹਿੰਦੇ ਨੇ ਕਿ ਉਹ ਮੁੱਦਾ ਪਿੱਛੇ ਹੋ ਗਿਆ ਅਤੇ ਆਰਥਿਕਤਾ ਮੁੱਖ ਮੁੱਦਾ ਬਣ ਚੁੱਕੀ ਹੈ। ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਵੱਲੋਂ ਤੇਲ, ਸੋਨਾ, ਹੋਰ ਚੀਜ਼ਾਂ ਅਤੇ ਟਰੈਵਲ ਨੂੰ ਲੈ ਕੇ ਜੋ ਲੋਕਾਂ ਨੂੰ ਸਲਾਹ ਦਿੱਤੀ ਗਈ, ਉਸ ਤੋਂ ਬਾਅਦ ਮਾਰਕੀਟ ਵੀ ਹਿੱਲੀ ਹੈ ਅਤੇ ਕੁਛ ਇੰਡਸਟਰੀਲਿਸਟ ਜਿਹੜੇ ਨੇ ਇੰਡੀਆ ਦੇ ਉਹ ਵੀ ਬੋਲੇ ਨੇ, ਇਕੋਨੋਮਿਸਟ ਵੀ ਕਹਿ ਰਹੇ ਨੇ ਕੀ ਸਥਿਤੀ ਹੈ ਅਤੇ ਇੰਡੀਆ ਦੇ ਵਿੱਚ ਕੀ ਹਾਲਾਤ ਬਣ ਸਕਦੇ ਨੇ ਤੇਲ ਦੀਆਂ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਅਤੇ ਹੋਰ ਸਥਿਤੀਆਂ ਦੇ ਬਾਰੇ, ਇਹਦੇ ਬਾਰੇ ਚਰਚਾ ਛਿੜੀ ਹੈ ਜੀ। USA ਦੇ ਬਾਲਟੀਮੋਰ ਦੇ ਵਿੱਚ ਇੱਕ ਭਾਰ ਢੋਣ ਵਾਲਾ ਸਮੁੰਦਰੀ ਜਹਾਜ਼ ਪੁਲ ਦੇ ਨਾਲ ਟਕਰਾ ਗਿਆ ਸੀ ਜਿਸ ਵਿੱਚ 6 ਮੌਤਾਂ ਹੋ ਗਈਆਂ ਸੀ। ਭਾਰਤੀ ਕੰਪਨੀ ਇੰਡੀਅਨ ਕੰਪਨੀ ਦਾ ਜਹਾਜ਼ ਹੈ, ਇਸ ਵਿੱਚ ਜਿਹੜੇ ਕਰੂ ਮੈਂਬਰ ਨੇ ਉਹ ਵੀ ਬਹੁਤੇ ਇੰਡੀਅਨ ਨੇ ਅਤੇ ਇਹ ਜੋ ਘਟਨਾ ਵਾਪਰੀ ਸੀ ਇਸ ਕੇਸ ਦੇ ਵਿੱਚ ਸ਼ਿਪ ਓਪਰੇਟਰ ਕੰਪਨੀ ਨੂੰ ਚਾਰਜ ਕੀਤਾ ਗਿਆ ਹੈ, ਉਹਨਾਂ 'ਤੇ ਦੋਸ਼ ਲਾਏ ਗਏ ਨੇ ਜੀ। ਓਨਟੇਰੀਓ ਦੇ ਵਿੱਚ ਇੱਕ ਨਵੀਂ ਰਿਪੋਰਟ ਆਡੀਟਰ ਜਨਰਲ ਦੀ ਆਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਕਿ ਟਰੱਕਾਂ ਦੀ ਟ੍ਰੇਨਿੰਗ ਦੇ ਬਹੁਤ ਸਾਰੇ ਕੁਛ ਪਹਿਲੂ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਬਾਈਪਾਸ ਕਰਕੇ ਲਾਇਸੈਂਸ ਦਿੱਤੇ ਜਾ ਰਹੇ ਨੇ। ਹੋਰ ਖਬਰਾਂ ਹੈਗੀਆਂ ਨੇ ਜਿਸ ਵਿੱਚ ਡੋਨਲਡ ਟਰੰਪ ਦੀ ਵੀ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ। ਕੁਛ ਲੋਕਲ ਹੈਗੀਆਂ ਨੇ ਖਬਰਾਂ। ਨਾਰਥ ਈਸਟ ਦੇ ਇੱਕ ਕੈਲਗਰੀ ਕੋਅਪ ਸਟੋਰ ਦੇ ਬਾਹਰ ਪਾਰਕਿੰਗ ਲੋਟ ਦੇ ਬਾਹਰ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਇੱਕ ਜ਼ਖਮੀ ਹੈ ਜੀ। ਕੁਛ ਹੋਰ ਖਬਰਾਂ ਨੇ ਜੋ ਸਮਾਂ ਅਗਰ ਹੋਇਆ ਤਾਂ ਉਹ ਆਪ ਜੀ ਨਾਲ ਸ਼ੇਅਰ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਚੰਗੇ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ 587-832-1208 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿੱਥੋਂ ਕਿ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਲੈ ਕੇ ਦੇ ਸਕਦੇ ਨੇ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਫੋਨ ਨੰਬਰ ਗੌਰਵ ਸ਼ਰਮਾ ਹੋਰਾਂ ਦਾ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਭਰੋਸੇਯੋਗ ਸੇਵਾਵਾਂ ਲੈਣ ਲਈ ਤੁਸੀਂ ਸੰਪਰਕ ਕਰ ਲਓ 403-404-3500 4034-04-3500। YYC ਹੋਮ ਕੇਅਰ ਤੋਂ ਵੀਰਪਾਲ ਕੌਰ।

ਉਹਨਾਂ ਦੀ ਜਿਹੜੀ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ, ਅਤੇ ਜੇ ਤੁਹਾਨੂੰ ਇਸ ਸੇਵਾਵਾਂ ਦੀ ਲੋੜ ਹੈ, ਤੁਸੀਂ ਸਰਕਾਰੀ ਖਰਚੇ 'ਤੇ ਕੰਮ ਕਰਵਾਉਣ ਲਈ ਮਦਦ ਲਈ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਨੂੰ ਸੰਪਰਕ ਕਰ ਲਓ 825-760-09783 8257600098 3YYC ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਅਤੇ ਨਾਲ ਮਦਰ ਇੰਡੀਆ ਰੈਸਟੋਰੈਂਟ, ਮਦਰ ਇੰਡੀਆ ਰੈਸਟੋਰੈਂਟ ਜੋ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ, ਸਿਟੀ ਸਕੇਪ ਲੈਂਡਿੰਗ ਦੇ ਪਲਾਜ਼ੇ ਦੇ ਵਿੱਚ ਹੈ ਜੀ, ਅਤੇ ਮਦਰ ਇੰਡੀਆ ਰੈਸਟੋਰੈਂਟ ਜੋ ਸਮੋਸਾ ਹਾਊਸ ਦੇ ਬਿਲਕੁਲ ਨਾਲ ਇਹ ਖੋਲ੍ਹਿਆ ਗਿਆ ਹੈ। ਵੈਜ ਨੌਨ ਵੈਜ ਖਾਣਾ ਸਾਰਾ ਤੁਸੀਂ ਇਹਨਾਂ ਕੋਲੋਂ ਖਾ ਸਕਦੇ ਹੋ, ਬਹੁਤ ਗੁੱਡ ਕੁਆਲਿਟੀ ਦੇ ਵਿੱਚ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਸਮੋਸਾ ਹਾਊਸ ਵਾਂਗ ਇਹ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ ਹੈ ਜੀ, ਜਿਹੜੇ ਮਰਜ਼ੀ ਵੇਲੇ ਜਾਓ ਅਤੇ ਜਾਂ ਔਡਰ ਕਰਕੇ ਲੈ ਕੇ ਆਓ ਜਾਂ ਬੈਠ ਕੇ ਖਾਓ, ਬਹੁਤ ਸੋਹਣਾ ਸਿਟਿੰਗ ਸਿਸਟਮ। ਮਦਰ ਇੰਡੀਆ ਰੈਸਟੋਰੈਂਟ, ਫੋਨ ਨੰਬਰ 4034616161, 403-461-661 ਹੈ ਜੀ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਵਾ ਸਕਦੇ ਹੋ। ਪਾਸਪੋਰਟ ਫੋਟੋ ਤੋਂ ਭਾਵ ਭਾਵੇਂ ਕੈਨੇਡੀਅਨ ਪਾਸਪੋਰਟ ਹੋਵੇ, ਚਾਹੇ ਇੰਡੀਅਨ ਜਾਂ ਵੀਜ਼ੇ ਦੀ ਹੋਵੇ ਜਾਂ PR ਦੀ ਹੋਵੇ ਜਾਂ PR ਕਾਰਡ ਦੀ ਹੋਵੇ ਜਾਂ US ਵੀਜ਼ੇ ਦੀ ਹੋਵੇ, ਕਿਤੇ ਦੀ ਵੀ ਹੋਵੇ, ਪਾਕਿਸਤਾਨ ਦੀ ਹੋਵੇ ਵੀਜ਼ਾ ਜਾਂ ਪਾਸਪੋਰਟ ਦੀ, ਤੁਸੀਂ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ। ਫੋਨ ਨੰਬਰ 403-947-0060 403-947-0060। ਇਹ ਸਨ ਸਾਡੇ ਸਪੋਂਸਰ ਜੀ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਗਿਫਟ ਕਾਰਡ ਵੀ ਦੇਣੇ ਨੇ। ਇਹ ਗਿਫਟ ਕਾਰਡ ਜੋ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਲੈ ਸਕਦੇ ਹੋ, ਇਹ ਸਵਾਲ ਪ੍ਰੋਗਰਾਮ ਦੇ ਵਿੱਚ ਅਸੀਂ ਪੁੱਛਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਘੱਟੋ ਘੱਟ ਅਸੀਂ 4 ਗਿਫਟ ਕਾਰਡ ਦੇਵਾਂਗੇ, ਅਤੇ ਜੇ ਤੁਸੀਂ ਸਾਡੇ ਸਹੀ ਸਵਾਲਾਂ ਦੇ ਜਵਾਬ ਦਿਓਗੇ ਤਾਂ ਸਾਨੂੰ ਜਵਾਬ ਨੋਟ ਕਰਾਉਂਦੇ ਜਾਓ, ਅਤੇ ਆਪਣਾ ਨਾਮ ਅਤੇ ਫੋਨ ਦੇ 4 ਅੱਖਰ ਲਾਸਟ, ਇਹਨਾਂ ਦੇ ਜ਼ਰੀਏ ਅਸੀਂ ਸੰਪਰਕ ਵਿੱਚ ਰਹਾਂਗੇ, ਅਤੇ ਅੱਜ ਦੇ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਅਨਾਊਂਸ ਕਰਾਂਗੇ ਕਿ ਅੱਜ ਦੇ ਵਿਨਰ ਕੌਣ ਨੇ। 4 ਵਿਨਰ $10 ਦਾ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਤੋਂ ਜੀ, ਮਦਰ ਇੰਡੀਆ ਰੈਸਟੋਰੈਂਟ ਤੋਂ $10 ਦਾ ਗਿਫਟ ਕਾਰਡ ਜਿੱਤ ਸਕਦੇ ਹੋ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਨਾਰਥ ਈਸਟ ਦੇ ਵਿੱਚ ਇਹ ਹੈ ਜੀ ਰੈਸਟੋਰੈਂਟ। ਸੋ ਸਵਾਲ ਵੀ ਪੁੱਛਦੇ ਹਾਂ ਅਤੇ ਖਬਰਾਂ ਵੱਲ ਵੀ ਚੱਲਦੇ ਹਾਂ। ਸਵਾਲ ਜਰਾ ਪਹਿਲਾਂ ਕੁਛ ਖਬਰਾਂ ਕਰ ਲਈਏ, ਫਿਰ ਸਵਾਲ ਵੱਲ ਚੱਲਦੇ ਹਾਂ। ਜਲਦੀ ਅਸੀਂ ਪੁੱਛ ਲੈਣਾ ਸਵਾਲ, ਅਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਨੋਟ ਕਰਕੇ ਰੱਖਣਾ ਜੀ, 403-947-0060 403-947-0060 403-947-0060। ਮਾਫ ਕਰਨਾ ਜੀ, ਇਹ ਫੋਨ ਨੰਬਰ ਸਾਡਾ ਨਹੀਂ, ਗਲਤੀ ਨਾਲ ਮੈਂ ਤੁਹਾਨੂੰ ਪਿਕਸਲ ਫੋਟੋ ਸਟੂਡੀਓ ਦਾ ਨੰਬਰ ਦੇ ਦਿੱਤਾ। ਫੋਨ ਨੰਬਰ ਹੈ 403-902-1323 403-902-1323। ਨੰਬਰ ਫਿਰ ਨੋਟ ਕਰੋ, 403-902-1323। ਇਹ ਸਾਡੇ ਸੁਰ ਸੰਗਮ ਸਟੂਡੀਓ ਦਾ ਫੋਨ ਨੰਬਰ ਹੈ ਜੀ। ਅਤੇ ਆਓ ਪਹਿਲਾਂ ਕੁਛ ਖਬਰਾਂ 'ਤੇ ਝਾਤ ਪਾਉਂਦੇ ਹਾਂ। ਮਾਰਕੀਟ ਕਿਹੋ ਜਿਹੀ ਹੈ, ਕੱਚੇ ਤੇਲ ਦੀਆਂ ਕੀਮਤਾਂ ਜੋ ਅਨਸਰਟਨਟੀ ਬਣੀ ਹੋਈ ਹੈ ਮਿਡਲ ਈਸਟ ਦੇ ਵਿੱਚ, ਉਸ 'ਤੇ ਕਰਕੇ ਇੱਕ ਵਾਰ ਫਿਰ $100 ਤੋਂ ਉੱਪਰ ਹੀ ਨੇ। WTI ਕਰੂਡ ਆਇਲ ਵੈਸਟ ਟੈਕਸਸ ਇੰਟਰਮੀਡੀਏਟ ਜੋ ਹੈ ਜੀ 101 ਤੋਂ 2 ਦੇ ਦਰਮਿਆਨ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਹੈ ਜੀ ਤਕਰੀਬਨ 107-108 ਦੇ ਆਸ ਪਾਸ ਟਰੇਡ ਹੋ ਰਿਹਾ। ਇਹਦੇ ਨਾਲ ਹੀ ਜੋ ਕਰੰਸੀ ਦੀ ਗੱਲ ਕਰੀਏ ਤਾਂ ਕਰੰਸੀ ਫੇਰ ਉਛਾਲ ਦੇ ਵਿੱਚ ਹੈ। ਅਗਰ ਤੁਸੀਂ

ਇੱਕ ਅਮਰੀਕਨ ਦੇ ਕੇ ਕੈਨੇਡੀਅਨ ਖਰੀਦਣਾ ਚਾਹੁੰਦੇ ਤਾਂ $1.37 ਮਿਲਣਗੇ, $1.37। ਅਗਰ ਤੁਸੀਂ ਇੱਕ ਕੈਨੇਡੀਅਨ ਦੇ ਰੁਪਏ ਲੈਣੇ ਨੇ ਜੋ ਪਿਛਲੇ ਦਿਨਾਂ ਵਿੱਚ 70 ਰੁਪਏ ਤੱਕ ਵੀ ਪਹੁੰਚੀ ਸੀ, ਫਿਰ ਗਿਰਾਵਟ ਆਈ, ਤਕਰੀਬਨ 1 ਰੁਪਏ ਦੀ ਗਿਰਾਵਟ ਆਈ ਸੀ, ਉਹ ਫਿਰ ਵਾਪਸ ਉਚਾਈ ਵੱਲ ਨੂੰ। ਕੈਨੇਡੀਅਨ ਡਾਲਰ 1 ਦੇ ਮੁਕਾਬਲੇ ਅੱਜ ਤੁਹਾਨੂੰ 69 ਰੁਪੀਸ ਐਂਡ 83 ਪੈਸੇ ਮਿਲਣਗੇ ਇੰਡੀਅਨ ਰੁਪੀਸ, 69 ਰੁਪੀਸ ਐਂਡ 83 ਪੈਸੇ, 69 ਰੁਪਏ 83 ਪੈਸੇ। ਸੋ ਇਹ ਸਥਿਤੀ ਹੈ ਜੀ। ਜਿੱਥੇ ਤੱਕ ਹੋਰ ਗੱਲਾਂ ਨੇ, USA ਦੀ ਇਨਫਲੇਸ਼ਨ ਦੀ ਜਿਹੜੀ ਖਬਰ ਹੈ ਉਹ ਅੱਗੇ ਚੱਲ ਕੇ ਸਾਂਝੀ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਅਸੀਂ ਖਬਰ ਸਾਂਝੀ ਕਰ ਲਈਏ ਕਿ 12 ਮਈ ਸੈਂਸਸ ਡੇ ਹੈ, ਜਨਗਣਨਾ ਦਾ ਦਿਨ ਇਹਨੂੰ ਕਹਿ ਸਕਦੇ ਹਾਂ। ਇਹਦਾ ਮਤਲਬ ਹੈ ਕਿ ਆਪਣਾ ਸੈਂਸਸ ਰਿਕਾਰਡ ਕੈਨੇਡਾ ਵਿੱਚ ਸਬਮਿਟ ਕਰਨ ਲਈ ਤੁਹਾਡੇ ਕੋਲ ਟਾਈਮ ਖਤਮ ਹੋ ਰਿਹਾ। ਸਮੇਂ ਸਿਰ ਨਾ ਫਾਈਲ ਕਰਨਾ ਜਾਂ ਰਿਫਿਊਜ਼ ਕਰਨਾ, ਇਹਦੇ ਨਾਲ ਤਕੜਾ ਜੁਰਮਾਨਾ ਹੋ ਸਕਦਾ ਹੈ ਅਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਹੋ ਸਕਦੀ ਹੈ। ਦ ਸੈਂਸਸ ਆਫ ਪਾਪੂਲੇਸ਼ਨ ਜਿਹੜਾ ਹੈ, ਹਰ 5 ਸਾਲ ਬਾਅਦ ਸਟੈਟਿਸਟਿਕਸ ਕੈਨੇਡਾ ਦੁਆਰਾ ਕਰਵਾਇਆ ਜਾਂਦਾ ਹੈ। ਇਹ ਜਿਵੇਂ ਕਿ ਸਟੈਟਿਸਟਿਕਸ ਐਕਟ ਦੇ ਤਹਿਤ ਜੋ ਰਿਕੁਆਇਰਮੈਂਟ ਹੈ ਉਸ ਦੇ ਮੁਤਾਬਕ, ਇਸੇ ਕਰਕੇ ਹਰ ਕੈਨੇਡੀਅਨ ਘਰ ਦੇ ਵਿੱਚ ਇਸ ਦਾ ਹਿੱਸਾ ਲੈਣਾ ਜਿਹੜਾ ਹੈ ਉਹ ਲਾਜ਼ਮੀ ਬਣਾਇਆ ਜਾਂਦਾ ਹੈ। ਅਤੇ ਇਹਦੇ ਨਾਲ ਸੈਪਰੇਟ ਸੈਂਸਸ ਆਫ ਐਗਰੀਕਲਚਰ ਜਿਹੜਾ ਹੈ ਉਹ ਅਤੇ ਹੋਰ ਐਗਰੀਕਲਚਰ ਓਪਰੇਟਰ ਨੇ, ਉਹ ਫਾਰਮਰਸ ਦਾ ਇੱਕ ਵੱਖਰੇ ਤੌਰ 'ਤੇ ਵੀ ਹੁੰਦਾ ਹੈ। ਇਸੇ ਤਰ੍ਹਾਂ ਸਟੈਟਿਸਟਿਕਸ ਕੈਨੇਡਾ ਬਾਈ ਲਾਅ ਉਹਨਾਂ ਨੂੰ ਰਿਕੁਆਇਰ ਕੀਤਾ ਜਾਂਦਾ ਹੈ ਕਿ ਉਹ ਸੈਂਸਸ ਕਰਵਾਉਣ, ਜਿਹੜੇ ਰਿਸਪੋਂਡੈਂਟਸ ਨੇ ਜਿਹੜੇ ਜਵਾਬ ਦੇਣਾ ਹੁੰਦਾ ਹੈ ਉਹਨਾਂ ਨੂੰ ਤੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਸੈਂਸਸ ਕੁਐਸ਼ਨੇਅਰ ਜਿਹੜਾ ਹੈ ਉਸਨੂੰ ਪੂਰੀ ਤਰ੍ਹਾਂ ਕੰਪਲੀਟ ਕਰਨ ਅਤੇ ਆਪਣੀ ਵੈਬਸਾਈਟ 'ਤੇ ਕੰਪਲੀਟ ਕਰਨ। ਅਤੇ ਪਹਿਲੇ ਵੀਕ ਦੇ ਵਿੱਚ, ਮਈ ਦੇ ਵਿੱਚ, ਸੈਂਸਸ ਕੁਐਸ਼ਨੇਅਰ ਅਤੇ ਐਕਸੈਸ ਕੋਡ ਜਿਹੜੇ ਔਨਲਾਈਨ ਸਬਮਿਸ਼ਨ ਦੇ ਹੈਗੇ ਨੇ ਉਹ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਮੇਲ ਕੀਤੇ ਗਏ ਅਤੇ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ 12 ਮਈ 2026 ਤੱਕ ਇਨਕਰੇਜ ਕੀਤਾ ਜਾਂਦਾ ਕਿ ਫਾਈਲ ਕਰ ਦਿਓ। ਸੋ ਸੈਂਸਸ ਡੇ ਦੇ ਵਿੱਚ ਸਪੈਸੀਫਿਕ ਪੁਆਇੰਟ ਆਫ ਰੈਫਰੈਂਸ ਜਿਹੜਾ ਰਿਸਪੋਂਡੈਂਟਸ ਦਾ ਹੁੰਦਾ ਅਤੇ ਉਹਨਾਂ ਜਿਹੜੇ ਆਨਸਰਸ ਹੁੰਦੇ ਨੇ ਉਹ ਉਹਨਾਂ ਨੇ ਦੇਣੇ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਜਦੋਂ ਅੰਕੜੇ ਜਿਹੜੇ ਫਿਰ ਰਿਲੀਜ਼ ਕੀਤੇ ਜਾਣਗੇ ਜੋ ਇਕੱਠੇ ਹੁੰਦੇ ਨੇ ਅਤੇ ਉਹਨਾਂ ਨੂੰ 12 ਮਈ 2026 ਤੱਕ ਟਰੇਸ ਕੀਤਾ ਜਾਵੇਗਾ। ਸਪੋਕਸਪਰਸਨ ਜਿਹੜੇ ਉਹ ਕਹਿੰਦੇ ਨੇ ਕਿ ਸਪਰਿੰਗ ਦੇ ਵਿੱਚ ਸੈਂਸਸ ਆਫ ਪਾਪੂਲੇਸ਼ਨ ਜਿਹੜਾ ਹੈ ਇਹ ਤਾਂ ਕਿ ਨੰਬਰ ਆਫ ਕੈਂਡੀਡੇਟਸ ਜਿਹੜੇ ਨੇ ਉਹ ਘਰ ਹੁੰਦੇ ਹੋਣ ਸਮਰ ਹੋਲੀਡੇ ਤੋਂ ਪਹਿਲਾਂ ਅਤੇ ਕਲੈਕਸ਼ਨ ਪ੍ਰੋਸੀਜਰ ਜਿਹੜਾ ਵਧੀਆ ਤਰੀਕੇ ਨਾਲ ਸਿਰੇ ਚੜ੍ਹ ਜਾਵੇ, ਇਸ ਕਰਕੇ ਇਹ ਸਮਾਂ ਚੂਜ਼ ਕੀਤਾ ਜਾਂਦਾ ਹੈ। ਇਹ ਜਿਹੜਾ ਸੈਂਸਸ ਦਾ ਸਵਾਲ ਨਵਾਂ ਹੈ, ਜੇ ਤੁਸੀਂ ਇਸ ਨੂੰ ਨਹੀਂ ਭਰਦੇ ਤਾਂ ਤੁਹਾਨੂੰ $500 ਤੱਕ ਦਾ ਜੁਰਮਾਨਾ ਐਕਟ ਦੇ ਮੁਤਾਬਕ ਹੋ ਸਕਦਾ ਹੈ। ਤੇ ਜੇ ਰਿਫਿਊਜ਼ ਕਰਦੇ ਹੋ ਜਾਣ ਬੁੱਝ ਕੇ ਤਾਂ $1,000 ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਅਤੇ ਤੁਹਾਨੂੰ ਕ੍ਰਿਮੀਨਲ ਓਫੈਂਸ ਦੇ ਤਹਿਤ ਚਾਰਜ ਵੀ ਕੀਤਾ ਜਾ ਸਕਦਾ ਹੈ। ਸੋ ਕੀ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ? ਜੇ ਸੈਂਸਸ ਦਾ ਜਿਹੜਾ ਰਿਕਾਰਡ ਹੈ ਜੀ, ਜੇ ਜਾਂ ਪ੍ਰੋਵਾਈਡ ਨਹੀਂ ਕਰਦੇ ਤੁਸੀਂ ਸਟੈਟਿਸਟਿਕਸ ਐਕਟ ਦੇ ਤਹਿਤ, ਅਤੇ ਇਹਨੂੰ ਜਿਹੜਾ ਕੁਛ ਇਸ ਤਰ੍ਹਾਂ ਦਾ ਰੱਖਿਆ ਗਿਆ ਹੈ, ਪਹਿਲਾਂ ਰੱਖਿਆ ਗਿਆ ਸੀ ਕਿ ਜੇਲ੍ਹ ਵੀ ਹੋ ਸਕਦੀ ਹੈ, ਪਰ ਇਸ ਨੂੰ ਪਾਰਲੀਮੈਂਟ ਨੇ 2017 ਵਿੱਚ ਰਿਮੂਵ ਕਰ ਦਿੱਤਾ ਸੀ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੀ। ਅਤੇ ਫਾਈਨਸ ਇਹ ਕਦੋਂ ਹੋਣਗੇ, ਇਹ ਕੁਛ ਕਾਨੂੰਨ ਦੇ ਵਿੱਚ ਵੱਖਰੀ ਵੱਖਰੀਆਂ ਮੱਦਾਂ ਨੇ, ਲੇਕਿਨ ਤੁਸੀਂ ਅਗਰ ਛੇਤੀ ਤੋਂ ਛੇਤੀ ਅਗਰ ਨਹੀਂ ਕੀਤਾ ਤਾਂ ਅੱਜ ਤੱਕ ਇਸ ਨੂੰ ਫਾਈਲ ਕਰ ਦਿਓ। ਸੋ ਸੈਂਸਸ ਦੇ ਨਾਲ ਹੁੰਦਾ ਇਹ ਹੈ ਕਿ ਇਲੈਕਸ਼ਨ ਦੇ ਜਿਹੜੇ ਹਲਕੇ ਬਣਾਏ ਜਾਂਦੇ ਨੇ, ਰਾਈਡਿੰਗ ਬਣਾਈਆਂ ਜਾਂਦੀਆਂ ਨੇ ਅਤੇ ਬਾਉਂਡਰੀ ਤੈਅ ਕੀਤੀਆਂ ਜਾਂਦੀਆਂ ਨੇ, ਫਿਊਚਰ ਬਿਜ਼ਨਸ ਡਿਵੈਲਪਮੈਂਟ ਪਲਾਨ ਤਿਆਰ ਕੀਤੇ ਜਾਂਦੇ।

ਨੇ, ਸਰਕਾਰ ਦੇ ਪ੍ਰੋਗਰਾਮ ਕਿੱਥੇ ਕਿਵੇਂ ਕਿੰਨੇ ਲੁੜੀਂਦੇ ਨੇ, ਟਰਾਂਸਪੋਰਟੇਸ਼ਨ ਜਾਂ ਭਾਵੇਂ ਸਕੂਲ ਹੋਵੇ, ਉਹਨਾਂ ਦੀ ਲੋਕੇਸ਼ਨ ਹੋਵੇ, ਇਹ ਸਾਰੀਆਂ ਚੀਜ਼ਾਂ ਤੈਅ ਕਰਨ ਲਈ ਇਹ ਅੰਕੜੇ ਵਰਤੇ ਜਾਂਦੇ ਨੇ ਅਤੇ ਇਹਨਾਂ ਨੂੰ ਰੈਫਰੈਂਸ ਵਜੋਂ ਬਹੁਤ ਸਾਰੀਆਂ ਚੀਜ਼ਾਂ ਵਰਤਦੀਆਂ ਨੇ। ਇੱਥੋਂ ਤੱਕ ਕਿ ਪ੍ਰਾਈਵੇਟ ਅਦਾਰੇ ਵੀ ਇਹਨਾਂ ਸਰਕਾਰੀ ਅੰਕੜਿਆਂ ਦਾ ਰੈਫਰੈਂਸ ਦੇ ਕੇ ਬਹੁਤ ਸਾਰੇ ਆਪਣੇ ਕਾਰਜ ਜਿਹੜੇ ਨੇ ਕਰਦੇ ਨੇ ਕਿ ਸਟੈਟਸ ਦੇ ਹਿਸਾਬ ਨਾਲ ਜੋ ਨਤੀਜੇ ਆਏ ਹੁੰਦੇ ਨੇ ਉਹਦੇ ਬੇਸਿਸ 'ਤੇ ਕਿ ਫਲਾਂ ਜਗ੍ਹਾ ਫਲਾਂ ਚੀਜ਼ ਘੱਟ ਹੈ, ਫਲਾਂ ਵੱਧ ਹੈ, ਇਹ ਸਾਰੀਆਂ ਚੀਜ਼ਾਂ ਇਸੇ ਕੰਮ ਆਉਂਦੀਆਂ ਨੇ। ਸੋ ਸਟੈਟਿਸਟਿਕਸ ਕੈਨੇਡਾ ਵਾਲੇ ਉਹ ਇਹਦਾ ਇੱਕ ਪੋਰਟਰੇਟ ਬਣਾ ਕੇ ਜਿਹੜਾ ਛੇਤੀ ਤੋਂ ਛੇਤੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। 2026 ਦੇ ਸੈਂਸਸ ਵਾਸਤੇ ਸਟੈਟਿਸਟਿਕਸ ਕੈਨੇਡਾ ਨੇ ਸਾਰੀਆਂ ਮੇਜਰ ਰਿਲੀਜ਼ ਜਿਹੜੀਆਂ ਨੇ ਉਹ ਸੈਂਸਸ ਡੇ ਤੋਂ ਡੇਢ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਇਹਦੇ ਵੱਖਰੇ ਵੱਖਰੇ ਜਿਹੜੇ ਅੰਕੜੇ ਦੇ ਅੰਗ ਨੇ ਉਹ ਰਿਲੀਜ਼ ਕਰਨ ਦਾ ਮਨ ਬਣਾਇਆ ਹੋਇਆ। ਇੱਕ ਪਾਸੇ ਦੁਨੀਆ ਭਰ ਦੇ ਵਿੱਚ ਲੜਾਈ ਦਾ ਖਤਰਾ ਮੰਡਰਾ ਰਿਹਾ, ਬਲਕਿ ਚੱਲ ਹੀ ਰਹੀ ਹੈ। ਉੱਧਰ ਕੋਸਟ ਆਫ ਲਿਵਿੰਗ, ਇਨਫਲੇਸ਼ਨ, ਮਹਿੰਗਾਈ, ਅਨਸਰਟਨਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਧੂੰਆਂ ਕੱਢਿਆ ਪਿਆ ਲੋਕਾਂ ਦਾ। ਖਾਸ ਤੌਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅਗਰ ਇੰਨੀਆਂ ਉੱਚੀਆਂ ਰਹਿਣਗੀਆਂ ਤਾਂ ਬਾਕੀ ਚੀਜ਼ਾਂ ਦੀਆਂ ਕੀਮਤਾਂ ਆਟੋਮੈਟਿਕਲੀ ਫਿਰ ਅਗਾਂਹ ਵਧਣਗੀਆਂ। USA ਦੇ ਵਿੱਚ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ, ਜੋ ਬਿਊਰੋ ਆਫ ਲੇਬਰ ਸਟੈਟਿਸਟਿਕਸ, ਜਿਵੇਂ ਕੈਨੇਡਾ ਦੇ ਵਿੱਚ ਲੇਬਰ ਫੋਰਸ ਸਰਵੇ ਹੁੰਦਾ ਹੈ, ਇਸ ਤਰ੍ਹਾਂ ਉਹਨਾਂ ਦਾ ਬਿਊਰੋ ਆਫ ਲੇਬਰ ਸਟੈਟਿਸਟਿਕਸ, ਉਹਦੇ ਥਰੂ ਜਿਹੜਾ ਹੁੰਦਾ ਹੈ ਜੀ, ਅਤੇ ਇਨਫਲੇਸ਼ਨ ਦੇ ਜਿਹੜੇ ਨੰਬਰਸ ਨੇ ਉਹ ਰਿਲੀਜ਼ ਕੀਤੇ ਜਾਂਦੇ ਨੇ, ਅਪ੍ਰੈਲ ਦੇ ਹੋਏ ਨੇ ਜੀ। ਮਈ 2023 ਤੋਂ ਬਾਅਦ USA ਦੇ ਵਿੱਚ ਮਹਿੰਗਾਈ ਜਿਹੜੀ ਹੈ, ਇਨਫਲੇਸ਼ਨ ਬਹੁਤ ਜ਼ਿਆਦਾ ਵਧੀਆ ਅਤੇ ਸਭ ਤੋਂ ਤੇਜ਼ੀ ਨਾਲ ਵਧੀਆ। ਗੈਸ ਅਤੇ ਗਰੋਸਰੀ ਦੀਆਂ ਕੀਮਤਾਂ ਦੇ ਨਾਲ ਕੰਜ਼ੂਮਰ ਪ੍ਰਾਈਸ ਇੰਡੈਕਸ ਕਾਫੀ ਉੱਚਾ ਚਲਾ ਗਿਆ। ਸੋ ਇਹਦਾ ਮਤਲਬ ਇਹ ਹੈ ਕਿ ਰੇਟ ਜਿਹੜੇ ਨੇ ਪਿਛਲੇ 12 ਮਹੀਨਿਆਂ ਦੇ ਵਿੱਚ 3.8% ਅਪ ਹੋ ਗਏ ਨੇ। ਸੋ ਇਹ ਸਭ ਤੋਂ ਉੱਚਾ ਹਾਈਐਸਟ ਲੈਵਲ ਹੈ ਇਨਫਲੇਸ਼ਨ ਦਾ, 3 ਸਾਲ ਪਹਿਲਾਂ ਨਾਲੋਂ ਉਦੋਂ 4% ਸੀ। ਬਿਊਰੋ ਆਫ ਲੇਬਰ ਸਟੈਟਿਸਟਿਕਸ BLS ਵਾਲੇ ਕਹਿੰਦੇ ਨੇ ਕਿ ਅੱਧਾ ਜਿਹੜਾ ਆਲਮੋਸਟ ਰਾਈਜ਼ ਹੈ ਇਸ ਦੇ ਵਿੱਚ ਐਨਰਜੀ ਕੋਸਟ ਜਿਹੜੀਆਂ ਵਧੀਆਂ, ਅਤੇ ਜਦੋਂ ਹਾਊਸਿੰਗ ਐਂਡ ਫੂਡ ਕੋਸਟ ਜਿਹੜੀ ਹੈ ਉਹਨੇ ਵੀ ਕੰਟਰੀਬਿਊਟ ਕੀਤਾ। ਇਰਾਨ ਦੇ ਵਿੱਚ ਲੜਾਈ ਅਤੇ ਸਟ੍ਰੇਟ ਆਫ ਫਾਰਮੂਜ਼ ਦਾ ਬੰਦ ਰਹਿਣਾ, ਸ਼ਿਪਿੰਗ ਲੇਨ ਦਾ, ਤੇਲ ਦੀਆਂ ਕੀਮਤਾਂ ਦੇ ਵਿੱਚ ਜੰਪ, ਇਹਦੇ ਨਾਲ USA ਦੇ ਵਿੱਚ ਲੋਕਾਂ ਦੀਆਂ ਜੇਬਾਂ 'ਤੇ ਕਾਫੀ ਅਸਰ ਪਿਆ। ਨੈਸ਼ਨਲ ਐਵਰੇਜ ਪ੍ਰਾਈਸ ਜਿਹੜੀ USA ਦੇ ਵਿੱਚ 1 ਗੈਲਨ ਅਨਲੈਡਡ ਤੇਲ ਦੀ ਹੈ ਉਹ ਹਾਈਐਸਟ ਲੈਵਲ 'ਤੇ ਹੈ ਜੁਲਾਈ 2022 ਤੋਂ ਬਾਅਦ, ਜੋ ਕਿ $4.5 ਪਰ ਗੈਲਨ 'ਤੇ ਹੈ। ਇਹ ਜੋ ਉਹਨਾਂ ਦਾ ਮੋਨੀਟਰਿੰਗ ਮੋਟਰਿੰਗ ਗਰੁੱਪ ਹੈ ਜੀ, AAA ਮੋਟਰਿੰਗ ਗਰੁੱਪ ਉਹਨਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ। ਅਲਬਰਟਾ ਦਾ ਮਾਫ ਕਰਨਾ, ਅਪ੍ਰੈਲ ਦੀ ਜਿਹੜੀ ਇਨਫਲੇਸ਼ਨ ਫਿਗਰ ਹੈ ਜੀ 3.3% ਮਾਰਚ ਦੇ ਵਿੱਚ, ਉਹਦੇ ਨਾਲ ਇਹ ਹੋ ਗਿਆ ਕਿ ਫੈਡਰਲ ਰਿਜ਼ਰਵ ਜਿਹੜੇ ਨੇ ਉਹ ਫਿਰ ਇੰਟਰਸਟ ਰੇਟ 'ਤੇ, ਜਿਵੇਂ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਵਾਲੇ ਇਸ ਚੀਜ਼ ਨੂੰ ਧਿਆਨ ਵਿੱਚ ਸਭ ਤੋਂ ਪਹਿਲਾਂ ਲੈਂਦੇ ਨੇ ਕਿ ਇਨਫਲੇਸ਼ਨ ਕਿੱਥੇ ਖੜੀ, ਫਿਰ ਜੋ ਇੰਟਰਸਟ ਰੇਟ ਨੇ ਉਹਨਾਂ ਨੂੰ ਤੈਅ ਕਰਦੇ ਨੇ। USA ਵਿੱਚ ਵੀ ਸਿਮਿਲਰ ਸਥਿਤੀ ਹੈ। ਸੋ ਡੋਨਲਡ ਟਰੰਪ ਆਪਣੀ ਚਾਲੇ ਲੱਗੇ ਹੋਏ ਨੇ, ਲੇਕਿਨ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਜਿਹੜੇ ਹਾਲਾਤ ਨੇ ਲੋਕਾਂ ਦੇ, ਉਹ ਇਸ ਮਹਿੰਗਾਈ ਨਾਲ ਕਿਸ ਤਰ੍ਹਾਂ ਦੇ ਹੋਣਗੇ ਇਹ ਸਮਾਂ ਦੱਸੇਗਾ। ਲੇਕਿਨ ਕੁਛ ਚੀਜ਼ਾਂ ਦੀਆਂ ਕੀਮਤਾਂ ਬੇਤਹਾਸ਼ਾ ਵਧੀਆਂ ਨੇ। ਜੈੱਟ ਫਿਊਲ ਦੇ ਵਿੱਚ, ਜਿਵੇਂ ਅਸੀਂ ਪਹਿਲਾਂ ਦੱਸਿਆ ਸੀ ਇੱਕ ਦਿਨ ਪ੍ਰੋਗਰਾਮ ਦੇ ਵਿੱਚ, ਕਿ ਬਾਕੀ ਗੈਸੋਲੀਨ ਜਾਂ ਡੀਜ਼ਲ ਦੀ ਜਾਂ ਹੋਰ ਕਿਸੇ ਚੀਜ਼ ਦੀ ਤਾਂ ਵਧੀਆ, ਪਰ ਇਹ ਜੋ ਜੈੱਟ ਫਿਊਲ ਹੈ, ਜਹਾਜ਼ਾਂ ਦੇ ਵਿੱਚ ਪੈਣ ਵਾਲਾ ਫਿਊਲ ਹੈ, ਉਹ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਅਤੇ ਉਹਦੇ ਨਾਲ ਪ੍ਰਾਈਸਿਸ ਕਾਫੀ ਅਪ ਹੋ ਗਈਆਂ ਨੇ। ਸੋ ਇਹਦੇ ਨਾਲ ਮਾਰਕੀਟ ਡਾਮਾਡੋਲ ਹੋ ਰਹੀ ਹੈ ਕਿ USA ਵਾਲੇ ਕੁਛ ਜਲਦੀ ਕੋਈ ਕਦਮ ਚੁੱਕਣਗੇ, ਇਹ ਅਜੇ ਪਤਾ ਨਹੀਂ ਹੈ। ਪਰ

ਖੂਬ ਟ੍ਰੋਲਿੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ। ਹੁਣ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਸਾਲ ਤੱਕ ਕਿਹਾ ਸੀ ਕਿ ਸੋਨਾ ਨਾ ਖਰੀਦੋ, ਸਾਨੂੰ ਫਿਰ ਸੋਨਾ ਮੰਗਵਾਉਣਾ ਪੈਂਦਾ, ਮਹਿੰਗਾ ਬਹੁਤ ਪੈਂਦਾ, ਸਾਨੂੰ ਘਾਟਾ ਪੈ ਰਿਹਾ। ਔਰ ਉਧਰੋਂ ਪੈਟਰੋਲੀਅਮ ਅਤੇ ਨੈਚੁਰਲ ਗੈਸ ਮਿਨਿਸਟਰ ਜਿਹੜੇ ਨੇ ਜੀ ਹਰਦੀਪ ਸਿੰਘ ਪੁਰੀ ਨੇ ਉੱਥੇ ਇੱਕ ਉਹਨਾਂ ਨੇ ਸੰਮੇਲਨ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਕੱਚੇ ਤੇਲ ਅਤੇ ਐਲ ਪੀ ਜੀ ਦਾ ਜਿਹੜਾ ਕੱਚੇ ਤੇਲ ਦਾ 60 ਦਿਨਾਂ ਦਾ 2 ਮਹੀਨਿਆਂ ਦਾ ਸਟਾਕ ਹੈ ਅਤੇ ਐਲ ਪੀ ਜੀ ਜਿਹੜੀ ਲਿਕੁਇਫਾਈਡ ਪੈਟਰੋਲੀਅਮ ਗੈਸ ਹੈ ਉਸਦਾ 45 ਦਿਨਾਂ ਦਾ ਸਟਾਕ ਹੈ। ਅਤੇ ਨਾਲ ਹੀ ਉਹ ਕਹਿੰਦੇ ਕਿ ਕੱਚੇ ਤੇਲ ਦੀਆਂ ਕੀਮਤਾਂ ਲਗਭਗ ਜਿਹੜੀਆਂ ਦੁੱਗਣੀਆਂ ਹੋ ਗਈਆਂ, ਅਸੀਂ ਇੰਡੀਆ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ। ਸੋ ਇਹਦਾ ਮਤਲਬ ਇਹ ਹੈ ਕਿ ਉਹ ਵਧਾ ਵੀ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਚੀਜ਼ਾਂ ਦਾ ਬਹਾਨਾ ਮਾਰ ਕੇ। ਇਹ ਵੀ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਇਹ ਸਾਰੇ ਬਿਆਨ ਦਿੱਤੇ, ਉਸ ਤੋਂ ਤੁਰੰਤ ਬਾਅਦ ਉਹ ਰੋਡ ਸ਼ੋਅ ਕਰਦੇ ਹੋਏ ਦੇਖੇ ਗਏ ਅਤੇ ਵਿਦੇਸ਼ਾਂ ਦੀ ਯਾਤਰਾ 'ਤੇ ਵੀ ਉਹਨਾਂ ਨੇ ਜਾਣਾ। ਔਰ ਹੁਣ ਜਿਹੜੇ ਸਵਾਲ ਉਹਨਾਂ 'ਤੇ ਉੱਠ ਰਹੇ ਨੇ ਉਹਨਾਂ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਰਿਹਾ। ਬਹਿਸ ਜੀ ਛਿੜੀ ਹੈ ਜਿਸ ਵਿੱਚ ਇੰਡਸਟਰੀਲਿਸਟ ਵੀ ਸ਼ਾਮਲ ਨੇ, ਕਿਸਾਨ ਵੀ ਨੇ, ਅਰਥ ਸ਼ਾਸਤਰੀ ਸ਼ਾਮਲ ਨੇ। ਸੋ ਲੋਕਾਂ ਨੂੰ ਬਹੁਤ ਸਾਰੀਆਂ ਸਲਾਹਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਬਹੁਤੀਆਂ ਹਜ਼ਮ ਨਹੀਂ ਹੋ ਰਹੀਆਂ। ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤੇਲ ਦੀਆਂ ਕੰਪਨੀਆਂ ਰੋਜ਼ 1000 ਕਰੋੜ ਦਾ ਨੁਕਸਾਨ ਚੱਲ ਰਹੀਆਂ ਤਾਂ ਕਿ ਅੰਤਰਰਾਸ਼ਟਰੀ ਕੀਮਤਾਂ ਦਾ ਪੂਰਾ ਬੋਝ ਜਿਹੜਾ ਹੈ ਦੇਸ਼ ਦੇ ਲੋਕਾਂ 'ਤੇ ਨਾ ਪਵੇ। ਲੇਕਿਨ ਦੂਸਰੇ ਪਾਸੇ ਨਰਿੰਦਰ ਮੋਦੀ ਦੇ ਪੁਰਾਣੇ ਬਿਆਨ ਕੱਟ ਕੱਟ ਕੇ ਸਾਹਮਣੇ ਲਿਆਂਦੇ ਜਾ ਰਹੇ ਨੇ, ਜਿਸ ਵਿੱਚ ਉਹ ਕਹਿੰਦੇ ਹੋਏ ਸੁਣੇ ਜਾ ਸਕਦੇ ਨੇ ਕਿ ਜਦੋਂ ਪਿਛਲੀਆਂ ਸਰਕਾਰਾਂ ਨੂੰ ਉਹ ਉਹਨਾਂ ਦੀ ਆਲੋਚਨਾ ਕਰਦੇ ਸੀ ਅਤੇ ਕਹਿੰਦੇ ਸੀ ਕਿ ਲੜਾਈ ਕਿਤੇ ਦੂਰ ਲੱਗ ਜਾਂਦੀ ਹੈ ਅਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਇੱਥੇ ਵੱਧ ਜਾਂਦੀਆਂ ਨੇ ਅਤੇ ਲੋਕਾਂ ਨੂੰ ਸਲਾਹ ਦਿੰਦੇ ਨੇ ਕਿ ਆਹ ਨਾ ਖਰੀਦੋ, ਆਹ ਨਾ ਕਰੋ। ਲੇਕਿਨ ਹੁਣ ਖੁਦ ਉਸੇ ਤਰ੍ਹਾਂ ਦੀਆਂ ਸਲਾਹਾਂ ਦੇਣੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਅਤੇ ਇਹ ਵੀ ਕਿ ਕੁਛ ਇੰਡਸਟਰੀਲਿਸਟ ਕਹਿੰਦੇ ਨੇ ਕਿ ਜੇ ਹਾਲਾਤ ਇਹੋ ਜਿਹੇ ਰਹੇ ਤਾਂ ਸਾਨੂੰ ਬਹੁਤ ਬੁਰੇ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹਦੇ ਵਿੱਚ ਉਦੇ ਕੋਟਕ, ਜੋ ਕਿ ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਨੇ, ਉਹਨਾਂ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ CII ਜਿਹੜੀ ਹੁੰਦੀ ਹੈ ਜੀ ਉਹਦੇ ਈਅਰਲੀ ਬਿਜ਼ਨਸ ਸਮਿਟ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਸਾਨੂੰ ਬਹੁਤ ਖਰਾਬ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਯਾਦ ਕਰਾ ਦੇਵਾਂ ਕਿ ਕੋਟਕ ਮਹਿੰਦਰਾ ਬੈਂਕ ਬਿਲਕੁਲ ਪ੍ਰਾਈਵੇਟ ਬੈਂਕ ਹੈ, ਲੇਕਿਨ ਉਸ ਦੇ ਵਿੱਚ ਕੈਨੇਡੀਅਨ ਪੈਸਾ ਵੀ ਬਹੁਤ ਸਾਰਾ ਲੱਗਾ ਹੋਇਆ। ਕੋਟਕ ਮਹਿੰਦਰਾ ਬੈਂਕ ਕੋਈ ਬਹੁਤ ਵਧੀਆ ਹਾਲਾਤਾਂ ਵਿੱਚ ਭਾਵੇਂ ਨਹੀਂ ਹੈ, ਪਰ ਉਸ ਵਿੱਚ ਕੈਨੇਡੀਅਨ ਪੈਨਸ਼ਨ ਪਲਾਨ ਦੀ ਬਹੁਤ ਵੱਡੀ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਹੋਈ ਹੈ। ਇਹ ਕੁਛ ਸਮਾਂ ਪਹਿਲਾਂ ਖਬਰਾਂ ਆਈਆਂ ਸੀ। ਲੇਕਿਨ ਉਹ ਕਹਿੰਦੇ ਕਿ ਸਾਨੂੰ ਉਮੀਦ ਇਹ ਹੈ ਕਿ ਮੁਸ਼ਕਲ ਦੌਰ ਜਿਹੜਾ ਨਾ ਆਵੇ ਅਤੇ ਨਾ ਹੀ ਲੜਾਈ ਜਾਰੀ ਰਹੇ, ਲੇਕਿਨ ਸਾਨੂੰ ਬਹੁਤ ਖਰਾਬ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਵੀ ਹੈ ਕਿ ਝਟਕੇ ਦਾ ਇੰਤਜ਼ਾਰ ਕਰਨ ਨਾਲੋਂ ਚੰਗਾ ਕਿ ਮੁਸ਼ਕਲ ਹਾਲਾਤਾਂ ਲਈ ਤਿਆਰੀ ਕੀਤੀ ਜਾਵੇ। ਸੋ ਪ੍ਰਧਾਨ ਮੰਤਰੀ ਨੇ ਵੀ ਜਿਹੜੀ ਸਲਾਹ ਦਿੱਤੀ ਹੈ, ਕੁਛ ਕੁਛ ਹੁਣ ਉਹਨਾਂ ਤੋਂ ਇੰਨੀ ਉਹਨਾਂ ਦੀ ਟ੍ਰੋਲਿੰਗ ਵੀ ਹੋ ਰਹੀ ਹੈ, ਉਸ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਕਿ ਮੁਸ਼ਕਲ ਵਕਤ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਦੇ ਕੋਟਕ ਨੂੰ ਕਿ ਮੁਸ਼ਕਲ ਵਕਤ ਕਿਹੋ ਜਿਹਾ ਹੋਵੇਗਾ, ਉਹ ਕਹਿੰਦੇ ਕਿ ਮੈਨੂੰ ਤੁਹਾਨੂੰ ਛੇਤੀ ਹੀ ਅਹਿਸਾਸ ਹੋਵੇਗਾ, ਤੁਸੀਂ ਦੇਖੋਗੇ ਕਿ ਪਿਛਲੇ 2 ਮਹੀਨਿਆਂ ਵਿੱਚ ਮਿਡਲ ਈਸਟ ਦੀ ਜੰਗ ਦਾ ਅਸਰ ਅਸੀਂ ਅਜੇ ਤੱਕ ਨਹੀਂ ਦੇਖਿਆ, ਖਾਸ ਕਰਕੇ ਊਰਜਾ ਦੇ ਖੇਤਰ ਵਿੱਚ ਜੋ ਪ੍ਰਾਈਸਿਸ ਨੇ, ਅਸੀਂ ਇਹਨੂੰ ਹੁਣ ਇੰਪੈਕਟ ਨੂੰ ਮਹਿਸੂਸ ਕਰਨ ਲਈ ਤਿਆਰ ਹੋਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ, ਜਿਸ ਨਾਲ ਸਭ ਕੁਛ ਮਹਿੰਗਾ ਹੋਵੇਗਾ। ਔਰ ਇਹਦੇ ਵਿੱਚ ਨਾਲ ਇਕੱਲੇ ਇਹੋ ਹੀ ਨਹੀਂ ਬੋਲੇ ਕੋਟਕ ਮਹਿੰਦਰਾ ਬੈਂਕ ਵਾਲੇ, ਸੁਨੀਲ ਭਾਰਤੀ ਮਿੱਤਲ ਜੋ ਕਿ ਇਹ ਟੈਲ ਜਿਹੜੀ ਕਮਿਊਨੀਕੇਸ਼ਨ ਹੈ ਜੀ, ਉਹਨਾਂ ਨੇ ਵੀ ਇੱਥੇ ਬੋਲਦੇ ਹੋਏ ਕਿਹਾ ਕਿ ਬਹੁਤ ਮੁਸ਼ਕਲ ਸਮਾਂ ਹੈ, ਦੇਸ਼ ਬਹੁਤ ਸੋਹਣੀ ਰਫ਼ਤਾਰ ਦੇ ਵਿੱਚ ਅੱਗੇ ਵੱਧਦਾ ਰਿਹਾ ਹੈ ਅਤੇ ਹਰ ਸਾਲ 6-7% ਦੀ ਜਿਹੜੀ ਗਰੋਥ ਰੇਟ ਹੈ ਉਹਦੇ ਨਾਲ ਅੱਗੇ ਵਧਿਆ। ਕੁੱਲ ਮਿਲਾ ਕਰ ਹਾਲਾਤ ਹੈਗੇ ਠੀਕ ਆ, ਪਰ ਜੇ ਕੋਈ ਇਹੋ ਜਿਹੀਆਂ ਸਥਿਤੀਆਂ ਬਣ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਕੰਟਰੋਲ ਤੋਂ

0: ਬਾਹਰ ਨੇ ਤਾਂ ਫਿਰ ਦੁਨੀਆ ਭਰ ਦੇ ਵਿੱਚ ਹਾਲਾਤ ਇਹੋ ਜਿਹਾ ਹੋਣਗੇ ਅਤੇ ਇੰਡੀਆ ਇਸ ਤੋਂ ਅਲੱਗ ਨਹੀਂ ਹੋਵੇਗਾ। ਸੋ ਸੁਨੀਲ ਮਿੱਤਲ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਨੇ ਜਿਹੜੀ ਸਪੀਚ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਸਲਾਹਾਂ ਦਿੱਤੀਆਂ ਉਹ ਕੋਈ ਐਵੇਂ ਨਹੀਂ ਸੀ, ਬਹੁਤ ਖਾਸ ਸੀ। ਅਤੇ ਉਹ ਮੰਨਦੇ ਨੇ ਕਿ ਇੰਡਸਟਰੀ ਨੂੰ ਆਪਣੀ ਹੁਣ ਜਿਹੜਾ ਰੋਲ ਹੈ ਨਿਭਾਉਣਾ ਪਵੇਗਾ ਅਤੇ ਲੱਖਾਂ ਲੋਕਾਂ ਦਾ ਰੁਜ਼ਗਾਰ ਨਾ ਜਾਵੇ ਇਸ ਲਈ ਕੁਛ ਨਾ ਕੁਛ ਸੋਚਣਾ ਪਵੇਗਾ ਜੀ। ਅਤੇ ਇਸ ਸੰਬੰਧੀ ਜੋ ਵਿਰੋਧੀ ਪਾਰਟੀਆਂ ਦੇ ਜੋ ਬਿਆਨ ਆ ਰਹੇ ਨੇ ਉਹਨਾਂ ਵੱਲੋਂ ਅਸੀਂ ਹੁਣ ਨਾ ਜਾਈਏ ਅਤੇ ਹੋਰ ਖਬਰਾਂ ਵੱਲੋਂ ਅਸੀਂ ਧਿਆਨ ਕਰਦੇ ਹਾਂ ਜੀ। ਇਸ ਦੇ ਨਾਲ ਹੀ ਸਵਾਲ ਵੀ ਸਾਂਝਾ ਕਰ ਲੈਂਦੇ ਜੀ ਅਤੇ ਸਹੀ ਜਵਾਬ ਦੇਣ ਵਾਲੇ ਜਿਹੜੇ ਸਾਡੇ ਲਿਸਨਰ ਹੋਣਗੇ ਉਹਨਾਂ ਦੇ ਵਿੱਚੋਂ ਤਿੰਨ ਜਾਂ ਚਾਰ ਨੂੰ ਅਸੀਂ ਗਿਫਟ ਕਾਰਡ ਦੇਵਾਂਗੇ। ਤੁਸੀਂ ਜਵਾਬ ਦੇਣ ਲਈ ਸਾਡਾ ਨੰਬਰ ਨੋਟ ਕਰ ਲਓ 403-902-1323 403-902-1323 403-902-1323 ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਵਿਨਰ ਜਿਹੜੇ ਨੇ ਜੀ ਉਹਨਾਂ ਦੇ ਨਾਮ ਐਲਾਨ ਕਰਕੇ ਜਾਵਾਂਗੇ। ਤੁਸੀਂ ਆਪਣੇ ਜਵਾਬ ਲਿਖ ਕੇ ਸਾਨੂੰ ਭੇਜਦੇ ਰਹੋ ਜਾਂ ਕਾਲ ਕਰਕੇ ਸਾਨੂੰ ਲਿਖਾ ਦਿਓ। ਜੇ ਤੁਸੀਂ ਲਿਖ ਕੇ ਭੇਜਣਾ ਹੈ ਤਾਂ ਆਪਣਾ ਨਾਮ, ਫੋਨ ਦੇ ਚਾਰ ਅੱਖਰ ਆਖਰੀ ਅਤੇ ਜਵਾਬ ਕੀ ਜਵਾਬ ਹੈ। ਸਵਾਲ ਨੋਟ ਕਰੋ ਜੀ। ਯੂਨਾਨ ਜੋ ਮੁਲਕ ਹੈ ਜੀ, ਯੂਨਾਨ ਉਸਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ, ਯੂਨਾਨ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ? 403-902-1323 403-902-1323 403-902-1323 ਯੂਨਾਨ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ, ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ ਯੂਨਾਨ ਜੋ ਮੁਲਕ ਹੈ ਜੀ? ਸੋ 403-902-1323 403-902-1323 ਆਓ ਅਸੀਂ ਜਰਾ ਹੋਰ ਖਬਰਾਂ ਵੱਲ ਨੂੰ ਚੱਲਦੇ ਹਾਂ ਜੀ। ਯੂਐਨ ਦੀ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਹੰਟਾ ਵਾਇਰਸ ਦੇ ਫੈਲਣ ਦਾ ਕੋਈ ਸਾਨੂੰ ਨਿਸ਼ਾਨ, ਕੋਈ ਖਤਰਾ ਨਜ਼ਰ ਨਹੀਂ ਆ ਰਿਹਾ। ਯੂਐਨ ਹੈਲਥ ਏਜੰਸੀ ਜਿਹੜੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਨੇ ਵਾਰਨਿੰਗ ਦਿੱਤੀ ਹੈ ਨਾਲ ਹੀ ਕਿ ਸਿਚੁਏਸ਼ਨ ਬਦਲ ਸਕਦੀ ਹੈ ਜੇ ਹੋਰ ਕੇਸ ਸਾਹਮਣੇ ਆਉਂਦੇ ਨੇ, ਪਰ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈ। ਐਮ ਵੀ ਹੌਂਡੀਅਸ ਜਹਾਜ਼ ਤੋਂ ਇਹ ਫੈਲਿਆ ਸੀ। ਸਾਡੇ ਕੋਲ ਕਾਲਰ ਨੇ, ਆਓ ਜਰਾ ਗੱਲਬਾਤ ਕਰ ਲੈਂਦੇ ਜੀ। ਸੁਰ ਸਿੰਘ ਰੇਡੀਓ, ਹੈਲੋ ਜੀ, ਹੈਲੋ ਸੁਰ ਸਿੰਘ ਰੇਡੀਓ ਜੀ, ਮੇਰਾ ਖਿਆਲ ਹੈ ਜੀ ਕੋਈ ਤਕਨੀਕੀ ਇਸ਼ੂ ਹੈ ਜਿਹਦੇ ਕਰਕੇ ਸਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਖੈਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਵਾਜ਼ ਸਹੀ ਸਲਾਮਤ ਆਪ ਜੀ ਤੱਕ ਪਹੁੰਚਾਵੇ। ਰੇਡੀਓ ਸਰ ਸਿੰਘ, ਹੈਲੋ ਜੀ, ਹੈਲੋ ਜੀ, ਮੇਰਾ ਖਿਆਲ ਹੈ ਕਿ ਤੁਸੀਂ ਦੁਬਾਰਾ ਕਾਲ ਕਰ ਲਓ, ਅਸੀਂ ਟਰਾਈ ਕਰਾਂਗੇ, ਸ਼ਾਇਦ ਜੋ ਕਾਲਿੰਗ ਸਿਸਟਮ ਹੈ ਸ਼ਾਇਦ ਉਸਦੇ ਵਿੱਚ ਕੋਈ ਸਮੱਸਿਆ ਹੋਵੇ, ਪਰ ਫਿਰ ਵੀ ਟਰਾਈ ਕਰੋ ਦੁਬਾਰਾ ਕਾਲ ਕਰਨ ਦੇ। ਹਾਂਜੀ, ਮੇਰਾ ਖਿਆਲ ਹੈ ਕਿ ਕਾਲ ਆਵੇਗੀ ਤੁਹਾਡੀ ਦੁਆਰਾ। 403-902-1323 ਯੂਨਾਨ ਦਾ ਨਾਮ ਕੀ ਹੈ, ਯੂਨਾਨ ਜੋ ਮੁਲਕ ਹੈ? ਸੁਰ ਸਿੰਘ ਰੇਡੀਓ,
1: ਹਾਂਜੀ ਕੁਲਦੀਪ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
1: ਹਾਂਜੀ ਕਿੱਦਾਂ ਹਾਲ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ।
1: ਹਾਂਜੀ, ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ ਆਪਣੇ ਮਦਰ ਡੇ ਦੀਆਂ, ਹੈਪੀ ਮਦਰ
0: ਜੀ ਜੀ ਜੀ, ਧੰਨਵਾਦ ਜੀ ਤੁਹਾਨੂੰ।
1: ਹਾਂਜੀ, ਸੰਡੇ ਸੀਗਾ ਤੇ ਸਾਰਿਆਂ ਨੂੰ ਬਹੁਤ, ਸਾਰਿਆਂ ਨੂੰ ਬਹੁਤ ਖੁਸ਼ੀ ਨਾਲ ਮਨਾਇਆ ਜੀ
0: ਜੀ।
1: ਤੇ ਜਿਹੜਾ ਤੁਸੀਂ ਅੱਜ ਸਵਾਲ ਪੁੱਛਿਆ, ਹਾਂਜੀ ਉਹ ਹੈਗਾ ਜੀ, ਉਹਨੂੰ ਕਹਿੰਦੇ ਆ ਗਰੀਸ।
0: ਮੈਂ ਤੁਹਾਡਾ ਨਾਮ ਨੋਟ ਕਰ ਲਿਆ, ਫੋਨ ਦੇ ਚਾਰ ਅੱਖਰ ਵੀ ਲਿਖਾਓ ਜੀ।
1: ਹਾਂਜੀ, ਸਾਡਾ ਹੈਗਾ 6559, ਪਿਛਲੇ ਚਾਰ ਅੱਖਰ ਕਿਆ?
0: ਹਾਂਜੀ ਹਾਂਜੀ
1: ਹਾਂਜੀ,
0: ਠੀਕ ਹੈ ਜੀ,
1: 65-59,
0: ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ।
1: ਹਾਂਜੀ, ਹੋਰ ਸਭ ਪਰਿਵਾਰ ਠੀਕ ਹੈ?
0: ਬਿਲਕੁਲ ਠੀਕ ਹੈ ਜੀ, ਚੜ੍ਹਦੀ ਕਲਾ।
1: ਵਧੀਆ ਜੀ ਪ੍ਰੋਗਰਾਮ ਤੁਹਾਡਾ, ਸਰੋ ਸੁਣ ਲਈਦਾ, ਬਾਤ ਸਰੋ ਸੁਣ ਲਈਦੀ ਆ, ਤੇ ਬਸ ਇੰਨੀ ਖੁਸ਼ੀ ਹੋ ਜਾਂਦੀ ਆ ਵੀ ਪਤਾ ਲੱਗ ਜਾਂਦਾ।
0: ਬਹੁਤ ਸ਼ੁਕਰੀਆ ਜੀ, ਬਹੁਤ ਇਹਨਾਂ ਲਫ਼ਜ਼ਾਂ ਲਈ ਬਹੁਤ ਧੰਨਵਾਦ ਜੀ।
1: ਹਾਂਜੀ, ਥੈਂਕ ਯੂ ਜੀ,
0: ਥੈਂਕ ਯੂ। ਸਵਾਲ ਕਿ ਯੂਨਾਨ ਨੂੰ ਕੀ ਕਹਿੰਦੇ ਨੇ, ਯੂਨਾਨ ਦਾ ਕੀ ਨਾਮ ਹੈ? 403-902-1323 403-902-1323

0: ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਕਰੂਜ਼ ਸ਼ਿਪ ਤੋਂ ਇਹ ਫੈਲਿਆ, ਲੇਕਿਨ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਿਹੜੇ ਮੁਸਾਫਰ ਸੀ ਜਾਂ ਕਿਵੇਂ ਸੀ, ਜਿਹੜੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਏ ਨੇ ਜਿੱਥੇ ਜਿੱਥੇ ਹੈਗੇ ਨੇ, ਉਹਨਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ, ਜਿਹਨਾਂ ਵਿੱਚ ਕੈਨੇਡਾ ਵਿੱਚ ਵੀ ਹੈਗੇ ਨੇ। ਸੋ ਅਜੇ ਤੱਕ ਨਹੀਂ ਹੈ, ਲੇਕਿਨ ਫਿਰ ਵੀ ਹੰਟਾ ਵਾਇਰਸ ਵਾਲੇ ਇਸ ਕਰੂਜ਼ ਸ਼ਿਪ ਤੋਂ 4 ਕੈਨੇਡੀਅਨ ਹੈਗੇ ਨੇ, ਉਹ ਆਈਸੋਲੇਟ ਕਰ ਰਹੇ ਨੇ। ਘੱਟੋ ਘੱਟ 21 ਦਿਨਾਂ ਲਈ ਉਹਨਾਂ ਨੂੰ ਅਲੱਗ ਥਲੱਗ ਰਹਿਣਾ ਪਵੇਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ 7 ਕੇਸ ਜਿਹੜੇ ਨੇ ਹੁਣ ਤੱਕ ਕਨਫਰਮ ਹੋਏ ਨੇ, ਜੋ ਕਿ ਉਹਨਾਂ ਵਿੱਚੋਂ 9 ਰਿਪੋਰਟ ਕੀਤੇ ਗਏ ਸੀ ਗਲੋਬਲ ਹੈਲਥ ਬੋਡੀ ਨੂੰ, ਅਤੇ ਉਹਨਾਂ ਵਿੱਚੋਂ 7 ਜਿਹੜੇ ਨੇ ਕਨਫਰਮ ਨੇ। ਸਾਰੇ ਪੈਸੈਂਜਰ ਅਤੇ ਕੁਛ ਮੁਸਾਫਰ ਜਿਹੜੇ ਨੇ ਉਹ ਉੱਤਰ ਗਏ ਨੇ ਉੱਤੋਂ, ਅਤੇ ਜੋ ਕਿ ਨੈਦਰਲੈਂਡ ਨੂੰ ਹੁਣ ਜਾ ਰਿਹਾ ਜੀ ਜਹਾਜ਼ ਵੀ। ਸਰ ਸਿੰਘ ਰੇਡੀਓ
1: ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸਿਓ ਜੀ ਆਪਣਾ।
1: ਸਤਵਿੰਦਰ ਚੀਮਾ
0: ਜੀ। ਚੀਮਾ ਸਾਹਿਬ,
1: ਕੀ ਹਾਲ ਹੈ ਸਰ?
0: ਮਿਹਰਬਾਨੀ ਜੀ, ਬਹੁਤ ਵਧੀਆ।
1: ਅੱਜ ਕੁਐਸਚਨ ਪੁੱਛ ਰਹੇ ਹੋ ਤੁਸੀਂ?
0: ਜੀ ਜੀ, ਪੁੱਛਿਆ ਜੀ ਸਵਾਲ। ਹਾਂਜੀ, ਪੁੱਛਿਆ ਜੀ, ਜਵਾਬ ਦਿਓ।
1: ਇਹ ਮਹਾਨ ਸਿਕੰਦਰ ਦਾ ਗ੍ਰੀ ਸੀ ਜਿੱਥੇ ਮੈਰਾਥਨ ਸ਼ੁਰੂ ਹੋਈ ਸੀ
0: ਜੀ। ਤੁਹਾਡੇ ਫੋਨ ਦੇ 4 ਡਿਜਿਟ ਜੀ ਚੀਮਾ ਸਾਹਿਬ,
1: 9526
0: 95 26। ਠੀਕ ਹੈ ਜੀ, ਧੰਨਵਾਦ ਜੀ, ਸੁਣਦੇ ਰਹੋ ਜੀ।
1: ਥੈਂਕ ਯੂ ਸਰ।
0: ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ, ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ। ਸੋ ਜਿਹੜੀ ਮੈਂ ਗੱਲ ਵਾਇਰਸ ਦੀ ਕਰ ਰਿਹਾ ਸੀ ਕਿ ਕੁਛ ਫਰੈਂਚ ਪੈਸੈਂਜਰ ਜਿਹੜੇ ਨੇ ਜੀ, ਉਸਦਾ ਇੱਕ ਫਰੈਂਚ ਪੈਸੈਂਜਰ ਜਿਹੜਾ, ਉਹਨਾਂ ਦਾ ਇਲਾਜ ਹੋ ਰਿਹਾ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ, ਉਹਨਾਂ ਦੀ ਕੰਡੀਸ਼ਨ ਵਿਗੜ ਗਈ ਸੀ। US ਅਧਿਕਾਰੀ ਕਹਿੰਦੇ ਨੇ ਕਿ ਇੱਕ ਅਮਰੀਕਨ ਮੁਸਾਫਰ ਜੋ ਨਬਰਾਸਕਾ ਪਹੁੰਚਿਆ ਸੀ, ਉਸਨੂੰ ਉਹ ਪੋਜ਼ਿਟਿਵ ਟੈਸਟ ਹੋਇਆ ਪਰ ਸਿੰਪਟਮ ਨਹੀਂ ਹੈ। ਇੱਕ ਹੋਰ ਜਿਹੜਾ ਉਸਨੂੰ ਹਲਕੇ ਜਿਹੇ ਸਿੰਪਟਮ ਹੈਗੇ ਨੇ, ਅਤੇ ਉਸਨੂੰ ਅਟਲਾਂਟਾ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। 4 ਕੈਨੇਡੀਅਨ ਵਿਕਟੋਰੀਆ ਵਿੱਚ ਐਤਵਾਰ ਨੂੰ ਪਹੁੰਚੇ ਸੀ, ਲੈਂਡ ਕੀਤੇ ਸੀ ਕੈਨਰੀ ਆਈਲੈਂਡ ਤੋਂ। ਉਹਨਾਂ ਨੂੰ ਕੋਈ ਸਿੰਪਟਮ ਨਹੀਂ ਹੈਗੇ, ਆਈਸੋਲੇਟ ਕੀਤਾ ਜਾ ਰਿਹਾ ਬ੍ਰਿਟਿਸ਼ ਕੋਲੰਬੀਆ ਵਿੱਚ 3 ਹਫ਼ਤਿਆਂ ਲਈ। ਉਹਨਾਂ ਨੂੰ 3 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ, ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਜੀ, ਉਹ ਕਹਿੰਦੀ ਹੈ ਕਿ ਅਸੀਂ ਪਬਲਿਕ ਨੂੰ ਕਹਿ ਰਹੇ ਹਾਂ ਕਿ ਇਸ ਦਾ ਬਹੁਤਾ ਜ਼ਿਆਦਾ ਫੈਲਾਅ ਦਾ ਖਤਰਾ ਬਹੁਤ ਘੱਟ ਹੈ। ਅਲਬਰਟਾ ਦੇ ਵਿੱਚ ਸ਼ਾਇਦ ਡੀਲ ਹੋ ਸਕਦੀ ਹੈ ਹੋਰ, ਜੋ ਕਿ ਮਾਰਕ ਕਾਰਨੀ ਅਤੇ ਡੈਨੀਅਲ ਸਮਿਥ ਦੇ ਦਰਮਿਆਨ ਹੋਵੇਗੀ। ਸੋ ਇਹ ਪ੍ਰੋਗਰੈਸ ਜਿਹੜੀ ਕੁਛ ਹੋ ਰਹੀ ਹੈ, ਇਹਦੇ ਬਾਰੇ ਕਿਹਾ ਜਾ ਰਿਹਾ ਕਿ ਸ਼ੁੱਕਰਵਾਰ ਨੂੰ ਕੋਈ ਨਾ ਕਿਸੇ MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ 'ਤੇ ਸਾਈਨ ਹੋ ਸਕਦੇ ਨੇ। ਸਮਿਥ ਦੀਆਂ ਡੈਨੀਅਲ ਸਮਿਥ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਹਾਈ ਸਪਿਰਿਟਸ ਦੇ ਵਿੱਚ ਨੇ, ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਗੁੱਡ ਨਿਊਜ਼ ਰਾਊਂਡ ਦਾ ਕਾਰਨਰ ਹੈ। ਅਤੇ ਇਹਦੇ ਵਿੱਚ ਗੁੱਡ ਨਿਊਜ਼ ਜਿਹੜੀ ਉਹ ਇਹ ਹੋ ਸਕਦੀ ਹੈ ਕਿ ਅਲਬਰਟਾ ਦੀ ਪਾਈਪਲਾਈਨ ਵੈਸਟ ਕੋਸਟ ਨੂੰ ਜਾਣ ਲਈ ਮਾਰਕ ਕਾਰਨੀ ਦੇ ਨਾਲ ਉਹਨਾਂ ਦਾ ਸਮਝੌਤਾ ਸਿਰੇ ਚੜ ਸਕਦਾ ਹੈ, ਅਤੇ ਨਾਲ ਹੀ ਇੰਡਸਟਰੀਅਲ ਕਾਰਬਨ ਟੈਕਸ ਦੇ ਉੱਪਰ ਵੀ ਕੋਈ ਡੀਲ ਹੋ ਸਕਦੀ ਹੈ। ਪਰ ਸਮਿਥ ਇਸ਼ਾਰਾ ਕਰ ਰਹੇ ਨੇ ਇਸ ਵੱਲ, ਲੇਕਿਨ ਜੋ ਕਲੀਅਰ ਹੈ ਉਹ ਬਾਅਦ ਵਿੱਚ ਹੀ ਹੋਵੇਗਾ। ਅਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜੇ ਉਹਦੇ ਵਿੱਚ ਕੀ ਹੋਵੇਗਾ, ਅਤੇ ਇਹ ਵੀ ਹੈ ਕਿ ਫਰਸਟ੍ਰੇਸ਼ਨ ਜਿਹੜੀ ਕੁਛ ਰਹੀ ਹੈ ਅਲਬਰਟਾ ਦੀ ਪਿਛਲੇ ਸਾਲਾਂ ਦੇ ਵਿੱਚ, ਕੀ ਉਹਨੂੰ ਹੱਲ ਕਰਨ ਦੇ ਵਿੱਚ ਮਦਦ ਮਿਲੇਗੀ, ਅਤੇ ਨੰਬਰਸ ਜਿਹੜੇ ਨੇ ਉਹ ਕੀ ਸਾਡੇ ਸਾਹਮਣੇ ਆਉਣਗੇ ਐਗਜੈਕਟਲੀ, ਕਿ ਕਿੱਥੋਂ ਕੀ ਪਾਈਪਲਾਈਨ ਕਿੱਧਰ ਨੂੰ ਜਾਵੇਗੀ ਅਤੇ ਉਸਦਾ ਕੀ ਅਸਰ ਹੋਵੇਗਾ। ਸੋ ਇਹ ਵੀ ਹੈ ਕਿ ਜਿਹੜੀਆਂ ਕੁਛ ਗੱਲਾਂ ਬਾਤਾਂ ਨੇ, ਅਤੇ ਅਲਬਰਟਾ ਜਿਹੜਾ ਹੈ ਉਹ ਉਹਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਅਲਬਰਟਾ ਦੀ ਨੂੰ ਮਾਰਕ ਕਾਰਨੀ ਇਹਦੇ ਵਾਸਤੇ ਕੀ ਕਰ ਸਕਦੇ ਨੇ, ਸਾਨੂੰ ਸ਼ੁੱਕਰਵਾਰ ਤੱਕ ਖਬਰਾਂ ਜਿਹੜੀਆਂ ਮਿਲ ਰਹੀਆਂ ਨੇ ਕਿ ਸ਼ੁੱਕਰਵਾਰ ਤੱਕ ਕੋਈ ਨਾ ਕੋਈ ਸਮਝੌਤਾ ਜਿਹੜਾ ਹੈ ਪਾਈਪਲਾਈਨਾਂ ਨੂੰ ਲੈ ਕੇ ਜਾਂ ਇੰਡਸਟਰੀ ਜੋ ਕਿ ਆਇਲ ਐਂਡ ਗੈਸ ਦੀ, ਉਸ ਨੂੰ ਲੈ ਕੇ ਕੁਛ ਨਾ ਕੁਛ ਹੋ ਸਕਦਾ। ਜੋ ਉਹਨਾਂ ਗੱਲਾਂ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਜ਼ਿਆਦਾ ਰੌਲਾ ਰੱਪਾ ਰਿਹਾ, ਉਸ ਵਿੱਚ ਇਹ ਸੀ ਕਿ ਇਨਵਾਇਰਮੈਂਟਲ ਪ੍ਰੋਟੈਕਸ਼ਨ ਹੈ ਇਹਨੂੰ ਬਹੁਤ ਅਹਿਮ ਸਮਝਿਆ ਜਾਵੇ, ਅਤੇ ਇਕੋਨਮੀ ਉਹਨੂੰ ਪਿੱਛੇ ਰੱਖਿਆ ਜਾਵੇ, ਭਾਵੇਂ ਕਿ ਇਕੋਨਮੀ ਵੱਲ ਧਿਆਨ ਤਾਂ ਹੁੰਦਾ ਹੈ

ਪਰ ਇਨਵਾਇਰਨਮੈਂਟ ਦੇ ਸਵਾਲ ਤੇ ਜਦੋਂ ਗੱਲ ਆਉਂਦੀ ਸੀ ਤਾਂ ਉਹਨੂੰ ਪਹਿਲ ਦਿੱਤੀ ਜਾਂਦੀ ਸੀ। ਲੇਕਿਨ ਇਸ ਵੇਲੇ ਕੁਛ ਲੋਕ ਵੀ ਅਜਿਹਾ ਸਮਝਣ ਲੱਗੇ ਨੇ ਕਿ ਜਿਹੋ ਜਿਹੇ ਹਾਲਾਤ ਦੁਨੀਆ ਭਰ ਦੇ ਵਿੱਚ ਪੈਦਾ ਹੋਏ ਨੇ ਉਸ ਮੁਤਾਬਕ ਇਕੋਨਮੀ ਨੂੰ ਮੂਹਰੇ ਰੱਖਿਆ ਜਾਵੇ ਅਤੇ ਇਨਵਾਇਰਮੈਂਟਲ ਪ੍ਰੋਟੈਕਸ਼ਨ ਨੂੰ ਵਾਤਾਵਰਨ ਨੂੰ ਬਚਾਉਣ ਲਈ ਨੰਬਰ ਜਿਹੜਾ ਪਿੱਛੇ ਰੱਖਿਆ ਜਾਵੇ। ਖੈਰ ਇਹਦੇ ਬਾਰੇ ਗੱਲਬਾਤ ਜਿਹੜੀ ਖਬਰ ਹੈ ਨਵਾਂ ਸਰਵੇਖਣ ਕੀ ਕਹਿੰਦਾ ਉਹ ਸਾਂਝਾ ਕਰਾਂਗੇ। ਲੇਕਿਨ ਤੁਸੀਂ ਦੱਸਣਾ ਕਿ ਯੂਨਾਨ ਦਾ ਕੀ ਨਾਮ ਹੈ, ਯੂਨਾਨ ਨੂੰ ਕੀ ਕਿਹਾ ਜਾਂਦਾ ਹੈ, ਯੂਨਾਨ ਨੂੰ ਕੀ ਕਿਹਾ ਜਾਂਦਾ ਹੈ ਜੀ, ਕੰਟਰੀ ਦਾ ਨਾਮ ਇੰਗਲਿਸ਼ ਦੇ ਵਿੱਚ ਕੀ ਹੈ। ਫੋਨ 403-903-902-1323 403-902-1323 403-902-1323 'ਤੇ ਕਾਲ ਕਰਕੇ ਤੁਸੀਂ ਸਵਾਲ ਦਾ ਜਵਾਬ ਜਾਂ ਸਾਨੂੰ ਇੱਥੇ ਵਟਸਐਪ 'ਤੇ ਭੇਜ ਦਿਓ ਜੀ, ਅਤੇ ਜਾਂ ਸਾਨੂੰ ਕਾਲ ਕਰ ਲਓ। ਅਤੇ ਜਵਾਬ ਮੈਂ ਮਾਫ਼ੀ ਚਾਹੁੰਦਾ ਕਿ ਵਟਸਐਪ ਮੈਂ ਖੋਲ੍ਹ ਕੇ ਨਹੀਂ ਦੇਖੀ, ਆਏ ਹੋਏ ਨੇ ਜੀ। ਨਵਦੀਪ ਸਿੰਘ ਲੇਹਲ ਗ੍ਰੀਸ ਲਿਖਦੇ ਨੇ, ਉਹਨਾਂ ਦੇ ਫੋਨ ਦੇ 4 ਡਿਜਿਟ 1943 ਨਵਦੀਪ ਸਿੰਘ ਲੇਹਲ ਉਹਨਾਂ ਦਾ। ਸਾਡੇ ਹੋਰ ਸਰੋਤੇ ਨੇ 6962 ਉਹਨਾਂ ਦਾ ਫੋਨ ਦੇ 4 ਡਿਜਿਟ ਨੇ ਅਤੇ ਨਾਮ, ਹਾਂਜੀ ਆਰ ਡੀ ਉਹਨਾਂ ਨੇ ਨਾਮ ਲਿਖਿਆ ਜੀ, ਅਤੇ ਆਰ ਡੀ ਅਤੇ ਯੂਨਾਨ ਇਜ਼ ਕਾਲਡ ਗ੍ਰੀਸ। ਸੋ ਇਹ 6962 ਉਹਨਾਂ ਦੇ 4 ਡਿਜਿਟ ਨੇ। ਇੱਕ ਹੋਰ ਵੀਰ ਉਹਨਾਂ ਨੇ ਲਿਖਿਆ ਹੈ ਜੀ ਗ੍ਰੀਸ, ਉਹਨਾਂ ਨੇ ਸਪੈਲਿੰਗ ਥੋੜ੍ਹੇ ਜਿਹਾ ਲਿਖੇ ਜੀ ਗ੍ਰੀਸ ਦੇ, ਚਲੋ ਕੋਈ ਨਹੀਂ ਗ੍ਰੀਸ, ਅਤੇ ਉਹਨਾਂ ਦੇ 4 ਡਿਜਿਟ ਨੇ 4968, ਨਾਮ ਪਲੀਜ਼ ਲਿਖ ਕੇ ਭੇਜ ਦਿਓ ਜੀ। ਸੋ ਕਾਲ ਕਰ ਲਓ 403-902-1323। ਅੱਛਾ ਜੀ, ਜਿਹੜੀ ਇਕੋਨਮੀ ਦੀ ਗੱਲ ਕਰ ਰਹੇ ਸੀ ਉਸ ਵਿੱਚ ਅਲਬਰਟਾ ਵਾਸੀ ਇਹ ਮੰਨਦੇ ਨੇ ਕਿ ਪਾਈਪਲਾਈਨ ਡਿਵੈਲਪਮੈਂਟ ਜਿਹੜੀ ਹੈ ਇਕਨੋਮਿਕ ਗਰੋਥ ਲਈ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਦੀ ਗੱਲ ਜਿਹੜੀ ਹੈ ਹੋਣੀ ਚਾਹੀਦੀ ਹੈ, ਪਰ ਪਾਈਪਲਾਈਨ ਅਤੇ ਪ੍ਰੋਟੈਕਸ਼ਨ, ਪਾਈਪਲਾਈਨ ਦੀ ਡਿਵੈਲਪਮੈਂਟ ਅਤੇ ਇਕਨੋਮਿਕ ਗਰੋਥ ਨੂੰ ਇਸ 'ਤੇ ਮੋਹਰੇ ਪ੍ਰਾਇਰਟਾਈਜ਼ ਕਰਨਾ ਚਾਹੀਦਾ ਹੈ। ਇਹ ਰਿਪੋਰਟ ਦੇ ਵਿੱਚ ਇਹ ਵੀ ਬਾਕੀ ਮੁਲਕ ਵੀ ਕਹਿੰਦੇ ਸਮਝਦਾ ਕਿ ਅਲਬਰਟਾ ਦਾ ਲੰਬੇ ਸਮੇਂ ਤੋਂ ਇਹ ਕਿਹਾ ਜਾਣਾ ਕਿ ਐਨਰਜੀ ਇਨਫਰਾਸਟ੍ਰਕਚਰ 'ਤੇ ਕੰਮ ਕੀਤਾ ਜਾਵੇ ਇਹ ਸਹੀ ਹੈ। ਇੱਕ ਸਰਵੇ ਹੋਇਆ ਅਲਬਰਟਾ ਦੇ ਵਿੱਚ ਜਿਸ ਵਿੱਚ 74% ਅਲਬਰਟਾ ਵਾਸੀ ਬਿਲੀਵ ਕਰਦੇ ਨੇ ਕਿ ਇਕਨੋਮਿਕ ਗਰੋਥ ਆਰਥਿਕ ਮੁੱਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਇਨਵਾਇਰਮੈਂਟਲ ਪ੍ਰੋਟੈਕਸ਼ਨ ਨਾਲੋਂ, ਅਤੇ ਸਰਕਾਰਾਂ ਜਦੋਂ ਫੈਸਲੇ ਲੈਂਦੀਆਂ ਨੇ ਤਾਂ ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। 76% ਕਹਿੰਦੇ ਨੇ ਕਿ ਇਨਵਾਇਰਮੈਂਟਲ ਪ੍ਰੋਟੈਕਸ਼ਨ ਜਿਹੜੀ ਆ ਉਹਦੇ 'ਤੇ ਪਹਿਲਾਂ ਗੱਲ ਹੋਣੀ ਚਾਹੀਦੀ ਹੈ। ਜੇ ਨੈਸ਼ਨਲ ਲੈਵਲ 'ਤੇ ਜਿਹੜੀ ਗੱਲ ਕੀਤੀ ਜਾਵੇ ਤਾਂ 61% ਕਹਿੰਦੇ ਨੇ ਲੋਕ ਕਿ ਇਕਨੋਮਿਕ ਜਿਹੜੀ ਪ੍ਰਾਇਓਰਟੀ ਹੈ ਉਹਨੂੰ ਨੰਬਰ 1 'ਤੇ ਰੱਖਣਾ ਚਾਹੀਦਾ, ਅਤੇ 39% ਕਹਿੰਦੇ ਨੇ ਕਿ ਇਨਵਾਇਰਮੈਂਟਲ ਪ੍ਰੋਟੈਕਸ਼ਨ ਦੂਜੇ ਨੰਬਰ 'ਤੇ ਹੋਣੀ ਚਾਹੀਦੀ ਹੈ। ਐਂਗੂਸ ਰੀਡ ਵੱਲੋਂ, ਐਂਗੂਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਭਾਵੇਂ ਕਿ ਅਲਬਰਟਾ ਦੇ ਵਿੱਚ ਜ਼ਿਆਦਾ ਸਪੋਰਟ ਨਜ਼ਰ ਆਉਂਦੀ ਹੈ, ਪਰ ਜਦੋਂ ਬਾਕੀ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਇਹ ਵਿਰੋਧ ਤਾਂ ਨਹੀਂ ਨਜ਼ਰ ਆਉਂਦੀ। ਸੋ ਪੋਲ ਦੇ ਵਿੱਚ ਅਫੋਰਡੇਬਿਲਟੀ ਕੰਸਰਨ ਜਾਂ ਜੋ ਕੋਸਟ ਆਫ ਲਿਵਿੰਗ ਹੈ ਜੀ ਉਸਨੂੰ ਲੋਕ ਸਮਝ ਕੇ ਸਾਰੀਆਂ ਗੱਲਾਂ ਕਰ ਰਹੇ ਨੇ, ਅਤੇ ਜੋ ਦੁਨੀਆ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੋਇਆ ਕਿ ਤੇਲ ਕਿੰਨਾ ਅਹਿਮ ਹੋ ਨਿਬੜਿਆ ਕਿ ਡੋਨਲਡ ਟਰੰਪ ਸਾਰੀ ਦੁਨੀਆ ਦੇ ਤੇਲ ਦੇ ਖੂਹਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਵੈਨਜ਼ੂਏਲਾ 'ਤੇ ਕਰ ਚੁੱਕੇ ਨੇ, ਇਰਾਨ ਵੱਲ ਨੂੰ ਮੂੰਹ ਕੀਤਾ ਹੋਇਆ, ਅਤੇ ਇੱਕ ਸਮੁੰਦਰੀ ਰਸਤਾ ਜਿਸ ਤੋਂ ਸਿਰਫ 20% ਤੇਲ ਜਿਹੜਾ ਦੁਨੀਆ ਦਾ ਗੁਜ਼ਰਦਾ ਤੇਲ ਜਾਂ ਹੋਰ ਸਮਾਨ ਹੈ, ਅਤੇ ਉਸ ਦੇ ਬੰਦ ਹੋਣ ਜਾਂ ਅੱਧਾ ਪਚੱਧਾ ਜਾਂ ਕੁਛ ਥੋੜ੍ਹਾ ਬਹੁਤ ਖੋਲ੍ਹਣ ਦੇ ਨਾਲ ਜੋ ਸਮੱਸਿਆਵਾਂ ਪੈਦਾ ਹੋਈਆਂ ਨੇ ਉਸ ਤੋਂ ਸਭ ਨੂੰ ਸਬਕ ਮਿਲਿਆ ਕਿ ਇਹ ਇੱਕ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਬਹੁਤ ਐਵੇਂ ਜਿਹਾ ਸਮਝਿਆ ਜਾਣ ਲੱਗਾ ਸੀ। ਸੋ ਇਹ ਵੀ ਕਿਹਾ ਜਾ ਰਿਹਾ ਜਿਵੇਂ ਇੰਡੀਆ ਦੇ ਵਿੱਚ ਇੰਡਸਟਰੀਲਿਸਟ ਜਾਂ ਹੋਰ ਲੋਕ ਉਮੀਦ ਕਰ ਰਹੇ ਨੇ ਕਿ ਜੇ ਜੰਗ ਨਾ ਬੰਦ ਹੋਈ, ਜੰਗ ਬੰਦ ਹੋ ਵੀ ਜਾਵੇ ਤੇ ਜਿਹੜੇ ਮਾਹਿਰ ਨੇ ਕਹਿੰਦੇ ਨੇ ਕਿ ਸਾਰੀ ਤੇਲ ਜਾਂ ਹੋਰ ਸਮਾਨ ਦੀ ਸਪਲਾਈ ਜੋ ਜਿਵੇਂ ਪਹਿਲਾਂ ਚੱਲਦੀ ਸੀ ਉਸ ਤਰ੍ਹਾਂ ਕਰਨ ਲਈ ਬਹੁਤ ਟਾਈਮ ਲੱਗੇਗਾ, ਅਤੇ 2026 ਦਾ ਜਿਹੜਾ ਸਾਲ ਹੈ ਇਹਦੇ ਤਕਰੀਬਨ 4.5 ਮਹੀਨੇ ਤਾਂ ਗੁਜ਼ਰ ਹੀ ਚੁੱਕੇ ਨੇ, ਅਤੇ ਬਾਕੀ ਰਹਿੰਦੇ ਤਕਰੀਬਨ 7.5 ਮਹੀਨਿਆਂ ਦੇ ਵਿੱਚ ਤੇਲ ਦੀਆਂ ਕੀਮਤਾਂ 100 ਤੋਂ ਬਹੁਤੀਆਂ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ, ਬਲਕਿ ਉੱਚੀਆਂ ਰਹਿਣਗੀਆਂ। ਸੋ ਇਸ 'ਤੇ ਮਾੜੀ ਮੋਟੀਆਂ ਹੇਠਾਂ ਆ ਸਕਦੀਆਂ ਨੇ, ਜ਼ਿਆਦਾ ਡਿੱਗਣ ਦੀ ਸੰਭਾਵਨਾ

ਨਾ ਨਹੀਂ ਬਣ ਸਕਦੀ। ਸੋ ਜਦੋਂ ਇਸ ਇਹ ਗੱਲ ਸਾਹਮਣੇ ਆ ਗਈ ਕਿ ਸਰਵੇਖਣ ਦੇ ਵਿੱਚ ਕਿ ਪੂਰੇ ਕੈਨੇਡਾ ਵਾਸੀ ਵੀ ਸਮਝਦੇ ਨੇ ਕਿ ਠੀਕ ਆ ਇਨਵਾਇਰਮੈਂਟ ਦੀ ਗੱਲ ਕਰੋ ਪਰ ਦੂਸਰੇ ਨੰਬਰ 'ਤੇ ਰੱਖੋ ਉਹਨੂੰ, ਹੁਣ ਜਦੋਂ ਅਲਬਰਟਾ ਵਾਸੀਆਂ ਨੂੰ ਪੁੱਛਿਆ ਗਿਆ ਅਤੇ 64% ਇਹ ਕਹਿੰਦੇ ਨੇ ਕਿ ਫੈਡਰਲ ਸਰਕਾਰ ਨਵੀਂ ਪਾਈਪਲਾਈਨ ਕਪੈਸਿਟੀ ਬਣਾਉਣ ਲਈ ਬਹੁਤ ਥੋੜ੍ਹਾ ਕੰਮ ਕਰ ਰਹੀ ਹੈ, 24% ਕਹਿੰਦੇ ਨੇ ਕਿ ਅਲਬਰਟਾ ਦੀ ਅਪਰੋਚ ਤਕਰੀਬਨ ਠੀਕ ਹੈ ਅਤੇ 12% ਕਹਿੰਦੇ ਨੇ ਕਿ ਸਰਕਾਰ ਥੋੜ੍ਹੇ ਜਿਹਾ ਜ਼ਿਆਦਾ ਹੀ ਪਾਈਪਲਾਈਨ ਬਾਰੇ ਪੁੱਛ ਕਰ ਰਹੀ ਹੈ, ਇੰਨਾ ਲੋੜ ਨਹੀਂ ਹੈਗੀ। ਸੋ ਇਹ ਸਰਵੇਖਣ ਜਿਹੜੇ ਨੇ ਸਰਕਾਰ ਨੂੰ ਵੀ ਮਿਲਦੇ ਨੇ, ਸਰਕਾਰ ਵੀ ਇਹਨਾਂ ਨੂੰ ਰੀਡ ਕਰਦੀ ਹੈ ਅਤੇ ਉਹ ਵੀ ਸੋਚਦੇ ਨੇ ਕਿ ਇਹ ਜੋ ਸਰਵੇਖਣ ਦੇ ਵਿੱਚ ਆ ਰਿਹਾ ਇਹ ਸਾਨੂੰ ਇਹ ਜਿਹੜਾ ਹੈ ਕਿਸੇ ਪਾਸੇ ਵੱਲ ਇਸ਼ਾਰਾ ਕਰਦਾ। ਰੇਡੀਓ ਸੁਰਸੰਗਮ 94.7 FM 'ਤੇ ਜੀ ਤੁਸੀਂ ਦੱਸਣਾ ਕਿ ਯੂਨਾਨ ਦਾ ਨਾਮ ਕੀ ਹੈ, ਯੂਨਾਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਨੇ, ਯੂਨਾਨ ਜੋ ਮੁਲਕ ਹੈ, ਅਤੇ ਇਸ ਸੰਬੰਧੀ ਤੁਸੀਂ ਆਪਣਾ ਜਿਹੜਾ ਜਵਾਬ ਦੇਣਾ ਸਾਨੂੰ 403-902-1323 403-902-1323 403-902-1323 'ਤੇ ਕਾਲ ਕਰ ਲਓ ਜਾਂ ਇਸ ਨੰਬਰ 'ਤੇ ਵਟਸਐਪ ਭੇਜ ਦਿਓ, ਜਿਵੇਂ ਸਰੋਤਿਆਂ ਨੇ ਭੇਜੇ ਵੀ ਨੇ ਮੈਸੇਜ। ਹੋਰ ਵੀ ਅਗਰ ਤੁਸੀਂ ਭੇਜਣਾ ਚਾਹੁੰਦੇ ਹੋ ਮੈਸੇਜ ਤਾਂ ਬਿਲਕੁਲ ਲਾਈਨਾਂ ਸਾਡੀਆਂ ਓਪਨ ਨੇ। 5 ਵਜੇ ਸਟੇਸ਼ਨ ID ਦੀ ਬ੍ਰੇਕ ਹੋਵੇਗੀ ਅਤੇ ਬ੍ਰੇਕ ਤੋਂ ਬਾਅਦ ਅਸੀਂ ਇਹ ਪ੍ਰੋਗਰਾਮ ਜਾਰੀ ਰੱਖਾਂਗੇ ਅਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਇੱਕ ਗੱਲਬਾਤ ਪੇਸ਼ ਕਰਨੀ ਹੈ ਪੱਤਰਕਾਰ ਹਮੀਰ ਸਿੰਘ ਅਤੇ ਹੋਰ ਸਾਡੇ ਹੋਰ ਸੀਰੀਅਰ ਪੱਤਰਕਾਰ ਨੇ ਉਹਨਾਂ ਨਾਲ ਪੰਜਾਬ ਦੇ ਕੁਛ ਮੁੱਦਿਆਂ 'ਤੇ ਜਿਹੜੀ ਚਰਚਾ ਉਹ ਪੇਸ਼ ਕਰਾਂਗੇ। ਸੋ ਖਬਰਾਂ ਵੱਲ ਜੀ, ਸਾਡੇ ਕੋਲ ਸਟੇਸ਼ਨ ID ਦੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦਾ ਕੋਈ ਸਮਾਂ ਹੈ ਉਹਦੇ 'ਤੇ ਗੱਲ ਕਰ ਲਈਏ। ਆਪ ਜੀ ਨੂੰ ਪਤਾ ਹੈ ਕਿ ਜੋ ਇੱਕ ਭਾਰਤੀ ਕੰਪਨੀ ਦਾ ਜਹਾਜ਼ ਇੰਡੀਆ ਜਹਾਜ਼ ਸਮੁੰਦਰੀ 26 ਮਾਰਚ ਪਿਛਲੇ ਸਾਲ MV ਡਰਾਲੀ ਨਾਂ ਦਾ ਇਹ ਕੰਟੇਨਰ ਦਾ ਭਰਿਆ ਹੋਇਆ ਜਹਾਜ਼ ਫ੍ਰਾਂਸਿਸ ਸਕੌਟ ਕੀ ਬ੍ਰਿਜ ਜੋ ਬਾਲਟੀਮੋਰ USA ਦੇ ਵਿੱਚ ਹੈ ਉਸ ਦੇ ਪੁਲ ਦੇ ਵਿੱਚ ਜਾ ਕੇ ਵੱਜਾ ਅਤੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਸੀ ਪੁਲ 'ਤੇ ਉਸ ਵੇਲੇ ਚੱਲ ਰਹੀਆਂ ਸੀ ਉਹ ਪਾਣੀ ਵਿੱਚ ਜਾ ਡਿੱਗੀਆਂ ਅਤੇ ਕੰਸਟਰਕਸ਼ਨ ਵਰਕਰ ਉੱਥੇ ਕੰਮ ਕਰ ਰਹੇ ਸੀ ਉਹਨਾਂ 'ਚੋਂ 6 ਦੀ ਮੌਤ ਹੋ ਗਈ। ਇਸ ਬ੍ਰਿਜ ਦੇ ਕੋਲੈਪਸ ਹੋਣ ਨਾਲ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਅਤੇ ਸ਼ਿਪਿੰਗ ਜਿਹੜੀ ਉਹਦੇ ਲਈ ਰਸਤਾ ਸੀ ਉਹ ਇੱਕਦਮ ਖਲੋ ਗਿਆ। ਬਾਲਟੀਮੋਰ ਵੱਲੋਂ ਬ੍ਰਿਜ ਨੂੰ ਦੁਬਾਰਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਸਾਲ ਲੱਗ ਸਕਦੇ ਨੇ ਅਤੇ ਕਈ ਬਿਲੀਅਨ ਡਾਲਰ ਦਾ ਖਰਚਾ ਆ ਸਕਦਾ ਹੈ। ਲੇਕਿਨ ਹੁਣ ਇਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਚਾਰਜ ਕੀਤਾ ਗਿਆ ਹੈ ਫੈਡਰਲ ਪ੍ਰੋਸੀਕਿਊਟਰ ਵੱਲੋਂ ਕ੍ਰਿਮੀਨਲ ਚਾਰਜਸ ਜਿਹੜੇ ਇਸ ਕਾਰਗੋ ਸ਼ਿਪ ਦੇ ਓਨਰ ਖਿਲਾਫ 2 ਸਾਲ ਬਾਅਦ, ਮਾਫ਼ ਕਰਨਾ ਜੀ, ਸਭ ਪਿਛਲੇ ਸਾਲ ਨਹੀਂ, ਪਿਛਲੇ ਤੋਂ ਪਿਛਲੇ ਸਾਲ ਹੋਇਆ ਸੀ, 2 ਸਾਲ ਬਾਅਦ ਇਹ ਚਾਰਜ ਕੀਤੇ ਗਏ ਨੇ। ਸਨਰਜੀ ਮਰੀਨ ਜਿਹੜੀ ਕਿ ਕੰਪਨੀ ਓਪਰੇਟ ਕਰਦੀ ਸੀ ਸ਼ਿਪ ਨੂੰ, ਨਾਲ ਇਹਨਾਂ ਦੇ ਇੰਪਲਾਈਜ਼ ਸਾਰਿਆਂ ਨੂੰ ਚਾਰਜ ਕੀਤਾ ਗਿਆ ਹੈ ਕਿ ਕੌਨਸਪੀਰੇਸੀ, ਅਬਸਟ੍ਰਕਸ਼ਨ, ਮਿਸਕੰਡਕਟ ਜਿਸ ਨਾਲ ਮੌਤਾਂ ਹੋਈਆਂ ਅਤੇ ਹੋਰ ਕਈ ਚਾਰਜਸ ਨੇ। ਸੋ ਬਹੁਤ ਸੀਰੀਅਸ ਚਾਰਜਸ ਨੇ ਜੀ ਇਸ ਇਹਦੇ ਇਹਦੇ ਬਾਰੇ ਹੁਣ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਣਗੀਆਂ। ਫੈਡਰਲ ਪ੍ਰੋਸੀਕਿਊਟਰਸ ਨੇ ਜੋ ਇਹ ਕਾਰਵਾਈ ਕੀਤੀ ਹੈ ਇਸ ਦੇ ਬਾਰੇ ਸਨਰਜੀ ਕੰਪਨੀ ਨੇ ਕਿਹਾ ਕਿ ਅਸੀਂ ਐਲੀਗੇਸ਼ਨ ਜਿਹੜੇ ਸਾਡੇ 'ਤੇ ਲੱਗੇ ਨੇ ਉਹਨਾਂ ਦੇ ਖਿਲਾਫ਼ ਅਸੀਂ ਲੜਾਈ ਕਰਾਂਗੇ। ਇੱਕ ਸਟੇਟਮੈਂਟ ਦੇ ਵਿੱਚ ਮੰਗਲਵਾਰ ਅੱਜ ਅਟਾਰਨੀ ਜਨਰਲ ਟੌਡ ਬਲਾਸ਼ ਨੇ ਦੱਸਿਆ ਕਿ ਇਹ ਬ੍ਰਿਜ ਦਾ ਕੋਲੈਪਸ ਹੋਣਾ ਇਸ ਜੋ ਟ੍ਰੈਜਡੀ ਹੈ ਇਸਨੂੰ ਰੋਕਿਆ ਜਾ ਸਕਦਾ ਸੀ, ਲੇਕਿਨ ਇਹਦੇ ਵਿੱਚ ਕੰਪਨੀ ਦੇ ਸਿੰਗਾਪੁਰ ਅਤੇ ਇੰਡੀਆ ਬੇਸਡ ਆਪਰੇਸ਼ਨ ਜਿਹੜੇ ਨੇ ਉਹਨਾਂ ਨੂੰ ਇਨਵੋਲਵ ਕੀਤਾ ਗਿਆ। ਇਸ ਸ਼ਿਪ ਦੇ ਟੈਕਨੀਕਲ ਸੁਪਰਵਾਈਜ਼ਰ ਰਾਧਾ ਕ੍ਰਿਸ਼ਨਨ, ਕਾਰਤਿਕ ਨਾਇਰ ਉੱਤੇ ਕ੍ਰਿਮੀਨਲ ਚਾਰਜਸ ਲੱਗੇ ਨੇ। ਸੋ ਬ੍ਰਿਜ ਕਲੈਪਸ ਦੇ ਨਾਲ ਇਕਨੋਮਿਕ ਬਹੁਤ ਵੱਡਾ ਜੋ ਨੁਕਸਾਨ ਹੋਇਆ ਕੀ ਉਹ ਕਦੇ ਪੂਰਾ ਹੋ ਸਕੇਗਾ? ਇਹ ਦੱਸਿਆ ਗਿਆ ਸੀ ਕਿ ਜਿਹੜੀ ਕਿ ਕੋਰਟ ਫਾਈਲਿੰਗ ਦੇ ਵਿੱਚ, ਕਿਉਂਕਿ ਇਹ ਦੱਸਿਆ ਗਿਆ ਕਿ ਪੁਲ ਦੇ ਵਿੱਚ ਜਹਾਜ਼, ਸਮੁੰਦਰੀ ਜਹਾਜ਼ ਇਸ ਕਰਕੇ ਜਾ ਲੱਗਾ ਕਿਉਂਕਿ ਇਸ ਜਹਾਜ਼ ਦੇ ਉੱਤੇ ਪਾਵਰ ਫੇਲ ਹੋ ਚੁੱਕੀ ਸੀ ਅਤੇ ਜਿਸ ਦੇ ਨਾਲ ਜਿਹੜਾ ਸੀ 2 ਵਾਰੀ ਇਹ ਜਹਾਜ਼ ਜਿਹੜਾ ਇਸ ਵਿੱਚ 4 ਮਿੰਟ ਦੇ ਸਮੇਂ ਦੇ ਵਿੱਚ ਇਸ 'ਤੇ ਪਾਵਰ ਗੁੱਲ ਹੋਈ ਅਤੇ ਲੂਜ਼ ਵਾਇਰ ਸੀ ਕੋਈ ਸਵਿੱਚ ਬੋਰਡ ਦੇ ਵਿੱਚ ਉਹਦੇ ਨਾਲ ਲੂਡ ਹੋਈ। ਫਿਰ ਦੂਸਰੀ ਵਾਰੀ ਕਿਉਂਕਿ ਜਿਹੜਾ ਹੈ ਇੱਕ ਫਲਸ਼ਿੰਗ ਪੰਪ ਜਿਹੜਾ ਹੈ ਉਹ ਯੂਜ਼ ਕੀਤਾ ਜਾ ਰਿਹਾ ਸੀ ਸ਼ਿਪ ਦੇ ਜਨਰੇਟਰਾਂ ਨੂੰ ਸਪਲਾਈ ਦੇਣ ਨੂੰ। ਪ੍ਰੋਸੀਕਿਊਟਰ ਕਹਿੰਦੇ ਨੇ ਕਿ

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ

0: ਚਾਰ ਗਿਫਟ ਕਾਰਡ ਦੇਣੇ ਨੇ ਜੋ ਕਿ ਮਦਰ ਇੰਡੀਆ ਰੈਸਟੋਰੈਂਟ ਦੇ ਗਿਫਟ ਕਾਰਡ ਨੇ ਜਿਹੜੇ ਤੁਸੀਂ ਉੱਥੇ ਜਾ ਕੇ ਖਰਚ ਸਕਦੇ ਹੋ। ਤੁਹਾਨੂੰ ਅਸੀਂ ਇਹ ਜੋ ਸਵਾਲ ਪੁੱਛਿਆ ਉਹਦਾ ਜਵਾਬ ਤੁਸੀਂ ਸਾਨੂੰ ਲਿਖ ਕੇ ਭੇਜ ਦਿਓ ਜਾਂ ਕਾਲ ਕਰਕੇ ਦੇ ਦਿਓ। ਜਿਹੜੇ ਚਾਰ ਸਹੀ ਕਾਲਰ ਹੋਣਗੇ ਜੀ ਉਹਨਾਂ ਨੂੰ ਅਸੀਂ ਜਵਾਬ ਉਹਨਾਂ ਨੂੰ ਜਿਹੜਾ ਇਹ ਇਹ ਗਿਫਟ ਕਾਰਡ ਦੇਣੇ ਨੇ। ਐਟ ਰੈਂਡਮ ਪਿੱਕ ਕਰਨੇ ਨੇ, ਪਹਿਲੇ ਹੀ ਨਹੀਂ, ਇਹ ਨਹੀਂ ਕਿ ਪਹਿਲੇ ਜਿਹੜਾ ਲਾਸਟ ਵਾਲਾ ਉਹ ਵੀ ਹੋ ਸਕਦਾ। ਐਟ ਰੈਂਡਮ ਅਸੀਂ ਪਿੱਕ ਕਰਨੇ ਨੇ ਅਤੇ ਤੁਸੀਂ ਜਿੱਤ ਸਕਦੇ ਹੋ ਅਗਰ ਤੁਸੀਂ ਜਵਾਬ ਦੇ ਦਿਓ ਕਿ ਯੂਨਾਨ ਦਾ ਨਾਮ ਕੀ ਹੈ, ਯੂਨਾਨ ਦਾ ਜੋ ਨਾਮ ਹੈ ਅੰਗਰੇਜ਼ੀ ਦੇ ਵਿੱਚ ਉਹ ਕੀ ਹੈ। ਸਾਡਾ ਨੰਬਰ ਨੋਟ ਕਰ ਲਓ 403-902-1323 403-902-1323 403-902-1323। ਇਸ ਨੰਬਰ 'ਤੇ ਕਾਲ ਕਰਕੇ ਜਾਂ ਵਟਸਐਪ 'ਤੇ ਮੈਸੇਜ ਲਿਖ ਕੇ ਭੇਜ ਸਕਦੇ ਹੋ। ਅਗਰ ਵਟਸਐਪ 'ਤੇ ਮੈਸੇਜ ਭੇਜ ਦਿਓ ਤਾਂ ਆਪਣਾ ਨਾਮ ਦੱਸੋ, ਫੋਨ ਨੰਬਰ ਦੇ ਚਾਰ ਅੱਖਰ ਜਿਹੜੇ ਨੇ ਉਹ ਬੋਲੇ ਜਾਣਗੇ ਜਿਸ ਨੰਬਰ ਤੋਂ ਤੁਸੀਂ ਭੇਜੋਗੇ ਮੈਸੇਜ, ਅਤੇ ਸਵਾਲ ਦਾ ਜਵਾਬ ਲਿਖ ਕੇ ਦਿਓ। ਖਬਰਾਂ ਵੱਲ ਤੁਰਦੇ ਹਾਂ ਜੀ। ਓਨਟੇਰੀਓ ਦੇ ਵਿੱਚ ਇਹ ਖਬਰ ਹੈ ਕਿ ਟਰੱਕ ਟ੍ਰੇਨਿੰਗ ਨੂੰ ਚੰਗੀ ਤਰ੍ਹਾਂ ਮੋਨੀਟਰ ਨਹੀਂ ਕੀਤਾ ਜਾ ਰਿਹਾ ਔਰ ਇਹ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਸਾਹਮਣੇ ਆਈ ਹੈ। ਬਹੁਤ ਸੀਰੀਅਸ ਜਿਹੜੇ ਇਹ ਇਸ਼ੂ ਨੇ। ਸੋ ਅਨਕੁਆਲੀਫਾਈਡ ਡਰਾਈਵਰ ਜਿਹੜੇ ਨੇ ਉਹ ਸਾਹਮਣੇ ਆਏ ਨੇ, ਸਾਹਮਣੇ ਆਏ ਤੋਂ ਭਾਵ ਕਿ ਇਸ ਵੇਲੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਲਾਇਸੈਂਸ ਇਸ ਤਰ੍ਹਾਂ ਮਿਲਿਆ। ਸੋ ਇਹ ਜਿਹੜਾ ਇਸ਼ੂ ਹੈ ਜੀ ਇਹਦੇ ਵਿੱਚ ਕਮਰਸ਼ਲ ਟਰੱਕ ਟ੍ਰੇਨਿੰਗ ਅਤੇ ਲਾਇਸੈਂਸਿੰਗ ਜਿਹੜੀ ਹੈ ਉਹਦੇ ਜਿਹੜੇ ਜਿਹੜੇ ਇਸ਼ੂ ਲੱਭੇ ਨੇ ਉਹ ਆਡੀਟਰ ਜਨਰਲ ਨੇ ਲੱਭੇ ਨੇ। ਆਡੀਟਰ ਜਨਰਲ ਦਾ ਕਹਿਣਾ ਹੈ ਕਿ ਮੋਨੀਟਰ ਨਹੀਂ ਕੀਤਾ ਜਾ ਰਿਹਾ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਨੂੰ ਅਤੇ ਲਾਇਸੈਂਸਿੰਗ ਦਾ ਜਿਹੜਾ ਸਿਸਟਮ ਹੈ, ਜਿਹਦੇ ਨਾਲ ਬਹੁਤ ਸਾਰੇ ਅਣਘੜਤ ਜਿਹੜੇ ਡਰਾਈਵਰ ਨੇ ਉਹ ਸੜਕਾਂ 'ਤੇ ਇਸ ਵੇਲੇ ਟਰੱਕ ਲਈ ਘੁੰਮਦੇ ਨੇ। ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ। ਸ਼ੈਲੀ ਸਪੈਂਸ ਨੇ ਕਿਹਾ ਕਿ ਉਹਨਾਂ ਦੇ ਆਫਿਸ ਵੱਲੋਂ ਕਈ ਕੈਰੀਅਰ ਕਾਲਜਸ ਜਿਹੜੇ ਹੈਗੇ ਨੇ ਉਹਨਾਂ ਦਾ ਪਤਾ ਲਾਇਆ ਗਿਆ। ਸਾਡੇ ਕੋਲ ਕਾਲਰ ਨੇ ਪਹਿਲਾਂ ਉਹਨਾਂ ਨਾਲ ਗੱਲ ਕਰ ਲਈ ਜੀ। ਸੁਰ ਸਿੰਘਮ ਰੇਡੀਓ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸਿਓ ਜੀ।
1: ਹਾਂਜੀ, ਨਾਮ ਮੇਰਾ ਰਵਿੰਦਰ ਸਿੰਘ ਧਾਲੀਵਾਲ ਹੈ ਜੀ।
0: ਰਵਿੰਦਰ ਸਿੰਘ ਧਾਲੀਵਾਲ
1: ਜੀ
0: ਵੀਰ ਜੀ,
1: ਤੇ ਯੂਨਾਨ ਦਾ ਨੇਮ ਹੈਗਾ ਜੀ ਗ੍ਰੀਸ ਹੈ ਜੀ। ਇਸ ਟਾਈਮ ਤੇ
0: ਫੋਨ ਦੇ ਚਾਰ ਡਿਜਿਟ ਬੋਲੋ ਜੀ ਲਾਸਟ।
1: 1042-1042
0: ਥੈਂਕ ਯੂ ਵੀਰ ਜੀ, ਥੈਂਕਸ ਫੋਰ ਕਾਲਿੰਗ ਜੀ। ਜੋ ਜਿਹੜੀ ਗੱਲ ਕਰ ਰਹੇ ਸੀ ਓਨਟੇਰੀਓ ਦੀ, ਉਹਨਾਂ ਨੇ ਕਿਹਾ ਕਿ ਅਸੀਂ ਦੇਖਿਆ ਕਿ ਕਈ ਕੈਰੀਅਰ ਕਾਲਜਿਸ ਟ੍ਰੇਨਿੰਗ ਆਵਰ ਸਕਿੱਲ ਦੇ ਅਤੇ ਹੋਰ ਚੀਜ਼ਾਂ ਦੇ ਆਵਰ ਕੱਟ ਕਰਕੇ ਅਤੇ ਕੁਛ ਹੋਰ ਚੀਜ਼ਾਂ 'ਤੇ ਵੀ ਪੈਸੇ ਕੱਟ ਕੱਟ ਕੇ ਸਮਾਂ ਘੱਟ ਲਾ ਕੇ ਲਾਇਸੈਂਸਿੰਗ ਇਸ਼ੂ ਕਰ ਰਹੇ ਨੇ। ਇਹਦੇ ਵਿੱਚ ਪਾਇਆ ਕਿ 6 ਅਨਰਜਿਸਟਰਡ ਪ੍ਰਾਈਵੇਟ ਕੈਰੀਅਰ ਕਾਲਜ ਹੈਗੇ ਨੇ ਅਤੇ ਜਿਹੜੇ ਕਿ ਟੈਸਟ ਬੁੱਕ ਕਰ ਰਹੇ ਨੇ ਅਤੇ ਡਰਾਈਵਰਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਦੇ ਰਹੇ ਨੇ ਬਾਵਜੂਦ ਇਸਦੇ ਕਿ ਉਹ ਇਹ ਅਜਿਹਾ ਕਰਨ ਲਈ ਅਲਾਊਡ ਨਹੀਂ। ਆਡੀਟਰ ਨੇ 13 ਰਿਕਮੈਂਡੇਸ਼ਨ ਜਿਹੜੀਆਂ ਪ੍ਰੋਫੈਸ ਨੂੰ ਭੇਜੀਆਂ ਅਤੇ ਉਹਨਾਂ ਨੇ ਮੰਨ ਵੀ ਲਈਆਂ ਨੇ। ਸੋ ਇਹਦੇ ਵਿੱਚ ਇਹ ਕਿ ਓਨਟੇਰੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਤੇ ਹੋਰਨਾਂ ਦੀ ਜਗ੍ਹਾ 'ਤੇ ਇਹ ਜਿਹੜੇ ਮਾੜੇ ਟਰੱਕ ਡਰਾਈਵਰ ਨੇ ਇਹਨਾਂ ਨਾਲ ਜਿਹੜੀਆਂ ਸਾਡੀਆਂ ਸੜਕਾਂ ਅਨਸੇਫ ਹੋ ਰਹੀਆਂ ਨੇ। ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ 2 ਪ੍ਰਾਈਵੇਟ ਕੈਰੀਅਰ ਕਾਲਜ ਹੈਗੇ ਨੇ ਉਹਨਾਂ ਵੱਲੋਂ ਜਿਹੜੇ ਸੀ 59 ਅਤੇ 81 ਘੰਟੇ ਜਿਹੜੇ ਸੀ ਉਹ ਦਿੱਤੇ ਗਏ ਟ੍ਰੇਨਿੰਗ, ਜਦਕਿ ਰਿਕੁਆਇਰਮੈਂਟ 103.5 ਟ੍ਰੇਨਿੰਗ ਆਵਰ ਦੀ ਹੈ। ਅਤੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਵੀ ਨਹੀਂ ਕਈ ਜਗ੍ਹਾ 'ਤੇ ਸਿਖਾਈਆਂ ਗਈਆਂ। ਰਿਵਰਸ ਪਾਰਕਿੰਗ, ਐਮਰਜੈਂਸੀ ਸਟੋਪਿੰਗ ਅਤੇ ਲੈਫਟ ਲੈਣਾ, ਇਹ ਟਰੱਕਿੰਗ ਦੇ ਵਿੱਚ ਇਹ ਵੀ ਚੀਜ਼ਾਂ ਨਹੀਂ ਦੱਸੀਆਂ ਗਈਆਂ। ਅਤੇ ਕੁਛ ਰਜਿਸਟਰਡ ਪ੍ਰਾਈਵੇਟ ਕਾਲਜਿਸ ਜਿਹੜੇ ਨੇ ਉਹਨਾਂ ਨੇ ਕੁਛ ਸਟੂਡੈਂਟ ਦੇ ਟ੍ਰੇਨਿੰਗ ਰਿਕਾਰਡ ਜਿਹੜੇ ਨੇ ਉਹਨਾਂ ਨੂੰ ਫਾਲਸੀਫਾਈ ਕੀਤਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਕੁਛ ਚੀਜ਼ਾਂ ਇਸ਼ੂ ਕਰ ਦਿੱਤੀਆਂ ਜਿਹਨਾਂ ਕਿ ਜਿਹੜੀਆਂ ਕਿ ਬਣਦੀਆਂ ਨਹੀਂ ਸਨ। ਇਸ਼ੂਜ਼ ਜਿਹੜੇ ਨੇ ਉਹ ਐਡਰੈਸ ਹੋ ਗਏ ਨੇ। ਪ੍ਰਭਮੀਤ ਸਰਕਾਰੀਆ, ਟਰਾਂਸਪੋਰਟੇਸ਼ਨ ਮਿਨਿਸਟਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਪ੍ਰੋਬਲਮ ਜਿਹੜੀਆਂ ਆਡੀਟਰ ਜਨਰਲ ਨੇ ਲੱਭੀਆਂ ਨੇ, ਅਸੀਂ ਇਹਨਾਂ ਨੂੰ

ਲਾਗੂ ਕਰ ਦਿੱਤਾ ਹੈ ਤੇ ਬੈਡ ਐਕਟਰਸ ਲਈ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਜਾਵੇਗੀ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ। ਟਰੱਕਿੰਗ ਐਸੋਸੀਏਸ਼ਨ, ਓਨਟੇਰੀਓ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਕਿ ਸਾਨੂੰ ਨਿਰਾਸ਼ਾ ਹੋਈ ਹੈ ਇਸ ਜਿਹੜਾ ਰਿਪੋਰਟ ਦੇ ਵਿੱਚ, ਪਰ ਹੈਰਾਨੀਜਨਕ ਨਹੀਂ ਹੈ। ਕਈ ਸਾਲਾਂ ਤੋਂ ਅਸੀਂ ਕਹਿੰਦੇ ਵਾਰਨਿੰਗ ਦਿੰਦੇ ਆ ਰਹੇ ਹਾਂ ਕਿ ਇਸ ਪੂਰੇ ਸੈਕਟਰ ਦੇ ਵਿੱਚ ਬਹੁਤ ਗੈਰ ਕਾਨੂੰਨੀ ਕੰਮ ਹੋ ਰਿਹਾ ਅਤੇ ਜਿੰਨੀ ਇੰਸਟਰਕਸ਼ਨ ਦੇਣੀ ਹੁੰਦੀ ਹੈ ਉਹਦਾ ਤਕਰੀਬਨ 60% ਦੇ ਕੇ ਤੋੜ ਦਿੱਤਾ ਜਾਂਦਾ ਹੈ ਅਤੇ ਬੇਸਿਕ ਸਕਿੱਲ ਦੀ ਵੀ ਨਾ ਦੇ ਕੇ ਜਿਹੜਾ ਹੈ ਸਰਟੀਫਿਕੇਟ ਦੇ ਦੇਣੇ। ਇਹ ਪਬਲਿਕ ਨਾਲ ਅਤੇ ਜਿਹੜੇ ਹੋਰ ਪ੍ਰੋਫੈਸ਼ਨਲ ਟਰੱਕ ਡਰਾਈਵਰ ਹੈਗੇ ਨੇ ਜੋ ਆਪਣੀ ਜੌਬ ਸਿਕਿਉਰਿਟੀ ਅਤੇ ਸੇਫਟੀ ਦੇ ਨਾਲ ਕਰਦੇ ਨੇ ਅਤੇ ਬੜੇ ਧਿਆਨ ਨਾਲ ਕਰਦੇ ਨੇ, ਉਹਨਾਂ ਨਾਲ ਧੋਖਾ ਹੈ। ਸੋ ਓਨਟੇਰੀਓ ਦੇ ਵਿੱਚ ਸਖਤੀ ਹੋਵੇਗੀ ਜੀ, ਅਜਿਹਾ ਲੱਗਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ। ਇਲੈਕਸ਼ਨਸ ਅਲਬਰਟਾ ਦਾ ਕਹਿਣਾ ਹੈ ਕਿ ਸੈਂਚੂਰੀਅਨ ਪ੍ਰੋਜੈਕਟ ਫਾਊਂਡਰ ਜਿਹੜਾ ਹੈ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ। ਡੇਵਿਡ ਪਾਰਕਰ ਜੋ ਕਿ ਫਾਊਂਡਰ ਹੈ ਟੇਕ ਬੈਕ ਅਲਬਰਟਾ ਦਾ, ਉਹ ਪ੍ਰੋ ਸੈਪਰੇਟਿਸਟ ਗਰੁੱਪ ਹੈ ਜੋ ਵੱਖਰੇ ਹੋਣਾ ਚਾਹੁੰਦੇ ਨੇ, ਵੱਖਵਾਦੀ ਗਰੁੱਪ ਹੈ ਉਹਨਾਂ ਦਾ ਜਿਹੜਾ ਫਾਊਂਡਰ ਹੈ ਜੀ ਉਹ ਡੇਵਿਡ ਪਾਰਕਰ। ਇਹਦੇ ਬਾਰੇ ਇਲੈਕਸ਼ਨਸ ਅਲਬਰਟਾ ਨੇ ਜਿਹੜੇ ਸੀ ਉਹਨਾਂ ਨੇ ਅਲੈਜਿਡ ਜਿਹੜਾ ਇੱਕ ਕਥਿਤ ਤੌਰ 'ਤੇ ਪ੍ਰੋਵਿੰਸ ਦਾ ਪੂਰਾ ਇਲੈਕਟੋਰਲ ਲਿਸਟ ਜਿਹੜੀ ਆ ਉਹ ਲੀਕ ਹੋਈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖਰੇ ਵੱਖਰੇ ਅਦਾਰੇ ਕਰ ਰਹੇ ਨੇ। ਇਲੈਕਸ਼ਨਸ ਅਲਬਰਟਾ ਉਹਨਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਵਿੱਚ ਸੈਂਚੂਰੀਅਨ ਪ੍ਰੋਜੈਕਟ ਦੇ ਫਾਊਂਡਰ ਜਿਹੜੇ ਡੇਵਿਡ ਪਾਰਕਰ ਉਹਨਾਂ ਦੀ ਜਾਂਚ ਵੀ ਹੈ ਕਿ ਇਹ ਲਿਸਟਾਂ ਲੀਕ ਕਿਵੇਂ ਹੋਈਆਂ। ਅਤੇ ਇਲੈਕਸ਼ਨਸ ਅਲਬਰਟਾ ਦਾ ਕਹਿਣਾ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਕੋਈ ਵੀ ਡੈਕਲਰੇਸ਼ਨ ਸਾਈਨ ਕਰਨ ਤੋਂ ਉਹ ਜਿਹੜੇ ਨੇ ਉਹ ਨਾ ਕਰ ਰਹੇ ਨੇ ਅਤੇ ਨਾ ਹੀ ਉਹ ਕਿਸੇ ਡਾਇਰੈਕਸ਼ਨ ਦੇ ਨਾਲ ਕੰਪਲਾਈ ਕਰ ਰਹੇ ਨੇ। ਸੋ ਡੇਵਿਡ ਪਾਰਕਰ ਉਹ ਕਹਿੰਦੇ ਨੇ ਕਿ ਮੈਂ ਕੰਪਲਾਈ ਕਰਾਂਗਾ ਅਤੇ ਮੈਂ ਪ੍ਰੂਵ ਕੀਤਾ ਕਿ ਮੇਰੇ ਐਲੀਗੇਸ਼ਨ ਜਿਹੜੇ ਉੱਤੇ ਲਾਏ ਗਏ ਨੇ ਝੂਠੇ ਨੇ, ਪਰ ਮੈਂ ਸੈਂਚੂਰੀਅਨ ਪ੍ਰੋਜੈਕਟ ਜਿਹੜਾ ਸਟਾਰਟ ਕੀਤਾ ਹੋਇਆ ਮੈਂ ਇਹਦੇ ਨਾਲ ਖੜ੍ਹਾ ਰਹਾਂਗਾ। ਲੇਕਿਨ ਇਲੈਕਸ਼ਨਸ ਅਲਬਰਟਾ ਨੇ ਮੰਨਿਆ ਹੈ ਕਿ ਤਕਰੀਬਨ 568 ਲੋਕਾਂ ਨੇ ਵੋਟਰ ਲਿਸਟ ਜਿਹੜੀ ਐਕਸੈਸ ਕੀਤੀ ਹੈ ਅਤੇ ਡੇਟਾਬੇਸ ਹੁਣ ਜਿਹੜਾ 2 ਹਫ਼ਤੇ ਪਹਿਲਾਂ ਲਾ ਦਿੱਤਾ ਗਿਆ ਕੋਰਟ ਆਰਡਰ ਤੋਂ ਬਾਅਦ। RCMP ਅਤੇ ਅਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਦੋਵਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਅਤੇ ਇਲੈਕਸ਼ਨਸ ਅਲਬਰਟਾ ਵੱਖਰੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਪਾਰਕਰ ਜੋ ਕਿ ਇਸ ਪੋਲੀਟੀਕਲ ਔਰਗਨਾਈਜ਼ਰ ਹੈਗੇ ਨੇ ਪ੍ਰੋਵਿੰਸ ਦੇ ਵਿੱਚ, ਉਹਨਾਂ ਨੇ ਉਹਨਾਂ ਦੀ ਇਲੈਕਸ਼ਨਸ ਅਲਬਰਟਾ ਨਾਲ ਇਸੇ ਤਰ੍ਹਾਂ ਦਾ ਇਤਿਹਾਸ ਰਿਹਾ ਕਿ ਪੰਗੇ ਲੈਂਦੇ ਰਹਿੰਦੇ ਨੇ। ਪਿਛਲੇ ਸਾਲ ਏਜੰਸੀ ਨੇ ਸੋ ਪੋਲੀਟੀਕਲ ਐਕਟੀਵਿਸਟ ਗਰੁੱਪ ਇੱਕ ਹੋਰ ਸੀ ਜੋ ਕਿ ਪਾਰਕਰ ਦੁਆਰਾ ਚਲਾਇਆ ਜਾ ਰਿਹਾ ਸੀ ਟੇਕ ਬੈਕ ਅਲਬਰਟਾ ਦਾ, ਉਸ ਵਿੱਚ $1,20,000 ਜੁਰਮਾਨਾ ਕੀਤਾ ਸੀ ਕਿਉਂਕਿ ਇਲੈਕਟੋਰਲ ਫਾਈਨੈਂਸਿੰਗ ਰੂਲਸ ਉਹਨਾਂ ਨੇ ਜਿਹੜੇ ਸੀ ਭੰਗ ਕੀਤੇ ਸੀ ਅਤੇ ਕੁਝ ਫਾਲਸ ਸਟੇਟਮੈਂਟ ਜਿਹੜੀਆਂ ਫਾਈਨੈਂਸ਼ੀਅਲ ਰਿਪੋਰਟ 'ਤੇ ਉਹ ਜਾਰੀ ਕੀਤੀਆਂ ਸੀ। ਸੋ ਇਹ ਇਸ ਵੇਲੇ ਸੈਂਚੂਰੀਅਨ ਪ੍ਰੋਜੈਕਟ ਕਹਿੰਦੇ ਨੇ ਕਿ ਸਾਡਾ ਇਹ ਜੋ ਹੋਇਆ ਇਸ ਵਿੱਚ ਅਸੀਂ ਸਹਿਯੋਗ ਕਰਦੇ ਰਹਾਂਗੇ, ਪਰ ਇਲੈਕਸ਼ਨਸ ਅਲਬਰਟਾ ਵਾਲੇ ਕਹਿੰਦੇ ਨੇ ਕਿ ਉਹ ਸਹਿਯੋਗ ਨਹੀਂ ਕਰ ਰਹੇ। ਆਪ ਜੀ ਨੂੰ ਯਾਦ ਹੋਵੇਗਾ ਕਿ ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਗੋਲਡਨ ਡੋਮ ਬਣਾਉਣਾ ਚਾਹੁੰਦੇ ਨੇ, ਜਿਵੇਂ ਇੱਕ ਸਿਲਵਰ ਡੋਮ ਜਾਂ ਆਇਰਨ ਡੋਮ ਹੁੰਦਾ ਹੈ, ਡੋਮ ਭਾਵ ਕਿ ਇੱਕ ਛਤਰੀ, ਸੁਰੱਖਿਆ ਛਤਰੀ ਕਹਿ ਲਓ, ਇਜ਼ਰਾਈਲ ਦੇ ਵਿੱਚ ਜੋ ਉਹਨਾਂ ਨੇ ਬਣਾਈ ਹੋਈ ਹੈ ਤਾਂ ਕਿ ਬਾਹਰੋਂ ਹਵਾਈ ਹਮਲੇ ਕੋਈ ਨਾ ਹੋ ਸਕਣ, ਉਸਨੂੰ ਆਇਰਨ ਡੋਮ ਕਿਹਾ ਜਾਂਦਾ ਹੈ। ਅਤੇ ਅਮਰੀਕਾ ਵਾਲੇ ਭਾਵੇਂ ਉਹਨਾਂ ਕੋਲ ਸਿਸਟਮ ਪਹਿਲਾਂ ਵੀ ਹੈ ਲੇਕਿਨ ਉਸਨੂੰ ਵੱਡਾ ਕਰਕੇ ਇੰਪਰੂਵ ਕਰਕੇ ਗੋਲਡਨ ਡੋਮ ਬਣਾਉਣਾ ਚਾਹੁੰਦੇ ਨੇ ਅਤੇ ਇਹ ਇੱਕਦਮ 'ਤੇ ਬਣਨ ਵਾਲਾ ਨਹੀਂ ਹੈ ਪਹਿਲੀ ਗੱਲ। ਪਰ ਟਰੰਪ ਨੇ ਆਰਡਰ ਕੀਤਾ ਸੀ ਡਿਫੈਂਸ ਸਿਸਟਮ ਨੂੰ ਕਿ ਡਿਵੈਲਪਮੈਂਟ ਜਿਹੜਾ ਹੈ ਇਹਦੀ ਕੀਤੀ ਜਾਵੇ, ਡਿਫੈਂਸ ਸਿਸਟਮ ਬਣਾਇਆ ਜਾਵੇ। ਸੋ US ਪ੍ਰੈਜੀਡੈਂਟ ਦੀ ਜਿਹੜੀ ਪਲੈਨ ਹੈ ਇਹਦੇ ਵਿੱਚ ਗੋਲਡਨ ਡੋਮ ਫਾਰ ਅਮਰੀਕਾ ਜਿਹੜਾ ਮਿਸਾਈਲ ਡਿਫੈਂਸ ਪ੍ਰੋਗਰਾਮ ਹੈ ਇਹਦੇ ਬਾਰੇ ਰਿਪੋਰਟ ਜਿਹੜੀ ਹੈ ਕਾਂਗਰੈਸ਼ਨਲ ਬਜਟ ਆਫਿਸ ਦੀ ਪਹਿਲੀ ਆਈ ਹੈ, ਨਵਾਂ ਅਨੈਲਿਸਿਸ ਆਇਆ। ਇਸ ਵਿੱਚ ਕਿਹਾ ਜਾ ਰਿਹਾ ਕਿ ਅਗਲੇ 20 ਸਾਲਾਂ ਦੇ ਵਿੱਚ ਇਹ ਬਣ ਸਕੇਗਾ ਅਤੇ $1.2 trillion ਇਸ 'ਤੇ ਖਰਚ ਆਉਣਗੇ ਐਸਟੀਮੇਟ ਹੈ। ਸੋ ਇਹ ਜਿਹੜਾ ਪਹਿਲਾਂ ਇਨੀਸ਼ੀਅਲ 175 billion ਦਾ ਸੀ US ਪ੍ਰਾਈਸ ਟੈਗ ਜੋ ਡੋਨਲਡ ਟਰੰਪ ਪਹਿਲਾਂ ਕਹਿੰਦੇ ਸੀ ਕਿ ਇੰਨੇ ਕੁ ਤਾਂ ਬਣੇਗਾ ਅਤੇ ਕੈਨੇਡਾ

ਵਾਲੇ ਨੂੰ ਕਹਿੰਦੇ ਸੀ ਤੁਸੀਂ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਓ ਤੇ ਤੁਸੀਂ ਵੀ ਪੈਸੇ ਦਿਓ। ਸੋ ਕੈਨੇਡਾ ਵਾਲੇ ਨੇ ਇਹ ਵੀ ਕਿਹਾ ਸੀ ਕਿ ਅਸੀਂ ਵੀ ਸ਼ਾਮਿਲ ਹੋਵਾਂਗੇ ਪਰ ਸਾਨੂੰ ਦੱਸੋ ਕੀ ਹੈ ਕਿਵੇਂ ਹੈ। ਸੋ ਫਿਊਚਰਿਸਟਿਕ ਸਿਸਟਮ ਹੈ ਤੇ ਇਹਦੇ ਇਹ ਆਰਡਰ ਟਰੰਪ ਨੇ ਕੀਤਾ ਸੀ ਇੱਕ ਐਗਜ਼ੈਕਟਿਵ ਆਰਡਰ ਪਾਸ ਕਰਕੇ ਪਹਿਲੇ ਹਫ਼ਤੇ ਦੇ ਵਿੱਚ ਜਦੋਂ ਪ੍ਰੈਜੀਡੈਂਟ ਬਣੇ ਨੇ ਦੂਸਰੀ ਵਾਰੀ ਕਿ ਉਹ ਜਦੋਂ ਉਹ ਉਹਨਾਂ ਦੀ ਇਹ ਮਿਆਦ 4 ਸਾਲ ਦੀ ਮੁੱਕੇਗੀ 2029 ਵਿੱਚ ਤੇ ਉਦੋਂ ਤੱਕ ਇਹ ਬਣ ਜਾਣਾ ਚਾਹੀਦਾ ਤੇ ਫੁੱਲੀ ਓਪਰੇਸ਼ਨਲ ਹੋਵੇ ਪਰ ਲੱਗਦਾ ਨਹੀਂ ਹੈ ਕਿ ਇੰਨੀ ਛੇਤੀ ਬਣ ਸਕੇਗਾ। ਸੋ ਕੰਸੈਪਟ ਜਿਹੜਾ ਹੈ ਮਿਜ਼ਾਇਲ ਸਿਸਟਮ ਦੀ ਲਈ ਡਿਫੈਂਸ ਜਿਹੜਾ ਹੈ ਇਜ਼ਰਾਈਲ ਦਾ ਕਈ ਤਰ੍ਹਾਂ ਦਾ ਡਿਫੈਂਸ ਸਿਸਟਮ ਹੈ ਤੇ ਉਹਨੂੰ ਆਇਰਨ ਡੋਮ ਕਿਹਾ ਜਾਂਦਾ। US ਗੋਲਡਨ ਡੋਮ ਜਿਹੜਾ ਹੈ ਇਸ ਵਿੱਚ ਗਰਾਊਂਡ ਤੇ ਸਪੇਸ ਬੇਸਡ ਕੈਪੇਬਿਲਿਟੀ ਹੈਗੀਆਂ ਨੇ ਜਿਹੜੀਆਂ ਮਿਜ਼ਾਇਲ ਜਾਂ ਕੋਈ ਹੋਰ ਪੋਟੈਂਸ਼ੀਅਲ ਅਟੈਕ ਹੋਵੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਣ ਲਈ। ਸੋ ਕਾਂਗਰਸ ਵੱਲੋਂ US ਕਾਂਗਰਸ ਵੱਲੋਂ 24 ਬਿਲੀਅਨ ਜਿਹੜਾ ਹੈ ਆਲਰੇਡੀ ਅਪਰੂਵ ਕੀਤਾ ਗਿਆ ਹੈ ਮਿਜ਼ਾਇਲ ਡਿਫੈਂਸ ਇਨੀਸ਼ੀਏਟਿਵ ਲਈ, ਲੇਕਿਨ ਬਾਕੀ ਕਿੱਥੋਂ ਆਵੇਗਾ? ਬਾਕੀ ਹੁਣ ਇਹ ਜੋ ਕਬਜ਼ੇ ਹੋ ਰਹੇ ਨੇ ਦੁਨੀਆਂ ਦੇ ਵਿੱਚ ਉੱਥੋਂ ਹੀ ਆਵੇਗਾ ਜੀ। ਪਿਛਲੇ ਸਾਲ ਵੈਸੇ ਕਹਿੰਦੇ ਸੀ ਪ੍ਰੈਜੀਡੈਂਟ ਕਿ ਗੋਲਡਨ ਡੋਮ $175 ਬਿਲੀਅਨ ਚ ਬਣੇਗਾ, ਲੇਕਿਨ ਇਹ ਜਿਹੜਾ ਐਸਟੀਮੇਸ਼ਨ ਆਇਆ ਤੇ ਇਹ ਤਾਂ ਬਹੁਤਾ ਜ਼ਿਆਦਾ ਵੱਡਾ ਹੈ। ਲੇਕਿਨ ਪਹਿਲਾਂ ਵੀ ਕੁਛ ਜਿਹੜੇ ਅਦਾਰੇ ਸੀ ਉਹਨਾਂ ਨੇ ਐਸਟੀਮੇਟ ਲਾਇਆ ਸੀ ਕਿ ਜਿਹੜੇ ਕੰਪੋਨੈਂਟਸ ਹੈਗੇ ਨੇ ਤੇ ਸਪੇਸ ਬੇਸਡ ਉਹ ਬਹੁਤ ਮਹਿੰਗੇ ਨੇ ਤੇ ਗੋਲਡਨ ਡੋਮ ਜਿਹੜਾ ਹੈ ਉਹ $542 ਬਿਲੀਅਨ ਦਾ ਅਗਲੇ 20 ਸਾਲਾਂ ਵਿੱਚ ਹੋਵੇਗਾ, ਲੇਕਿਨ ਹੁਣ ਦੁੱਗਣੇ ਤੋਂ ਵੱਧ ਕੇ ਜਿਹੜਾ ਹੈ ਟ੍ਰਿਲੀਅਨ ਤੋਂ ਉੱਪਰ ਦਾ ਜਿਹੜਾ ਹੈ ਦੱਸਿਆ ਜਾ ਰਿਹਾ 175 ਬਿਲੀਅਨ ਤੋਂ 1.2 ਟ੍ਰਿਲੀਅਨ ਤੇ ਗੱਲ ਜਿਹੜੀ ਹੈ ਜੀ ਉਹ ਪਹੁੰਚ ਗਈ ਹੈ। ਸਵਾਲ ਕਿ ਯੂਨਾਨ ਦਾ ਕੀ ਨਾਮ ਹੈ, ਯੂਨਾਨ ਦਾ ਅਸਲੀ ਨਾਮ ਕੀ ਹੈ, ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਤੁਸੀਂ ਕਾਲ ਕਰ ਲਓ 403-902-1323 ਤੇ ਅਸੀਂ ਕੁਛ ਪਲਾਂ ਦੇ ਵਿੱਚ ਹੁਣ ਗੱਲਬਾਤ ਪੇਸ਼ ਕਰਨੀ ਹੈ ਤੇ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਜਿਹੜੀ ਹੈ ਜੀ ਉਸ ਤੋਂ ਪਹਿਲਾਂ ਅਸੀਂ ਸਵਾਲ ਜਿਹਨਾਂ ਨੇ ਅੱਜ ਦੇ ਜੇਤੂ ਹੋਣਗੇ ਜੀ ਉਹਨਾਂ ਦੇ ਨਾਮ ਅਸੀਂ ਐਲਾਨ ਦੇਣੇ ਨੇ। ਸੋ ਤੁਸੀਂ ਮੌਕਾ ਹੈ ਜੇ ਤੁਸੀਂ ਨੰਬਰ ਸਾਡਾ ਨੋਟ ਕਰੋ 403-902-1323 403-902-1323 403-902-1323। ਕੁਛ ਖ਼ਬਰਾਂ ਕਿ ਕੈਲਗਰੀ ਦੇ ਵਿੱਚ ਨਾਰਥ ਈਸਟ ਦੇ ਇੱਕ ਕੈਲਗਰੀ ਕੋਅਪ ਦੇ ਪਾਰਕਿੰਗ ਦੇ ਵਿੱਚ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਚਿੱਟੇ ਦਿਨ ਗੋਲੀਬਾਰੀ ਹੋਈ ਤੇ ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਤੇ ਇੱਕ ਜ਼ਖਮੀ ਹੈ। ਇਹ 520-16 Avenue ਨਾਰਥ ਈਸਟ ਦੇ ਵਿੱਚ ਇਹ ਜਿਹੜਾ ਹੈ ਨਾਰਥ ਹਿੱਲ ਕੋਅਪ ਹੈ ਉਹਦੀ ਪਾਰਕਿੰਗ ਲੋਟ ਦੇ ਵਿੱਚ ਹੋਇਆ। ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਬੇਸਿਕਲੀ ਇਹ ਜਿਹੜਾ ਹੈ ਮੰਡੇ ਕੱਲ੍ਹ ਇਹ ਹੋਇਆ ਤਕਰੀਬਨ ਸ਼ਾਮ ਕੋਈ 7:30-8 ਵਜੇ ਪੁਲਿਸ ਵਾਲਿਆਂ ਨੂੰ ਬੁਲਾਇਆ ਗਿਆ। ਜਦੋਂ ਪੁਲਿਸ ਵਾਲੇ ਉੱਥੇ ਗਏ ਤਾਂ 2 ਵਿਅਕਤੀ ਉਹਨਾਂ ਨੇ ਗੋਲੀਆਂ ਨਾਲ ਜ਼ਖਮੀ ਪਾਏ, ਇੱਕ ਸਟੋਰ ਦੇ ਅੰਦਰ ਅਤੇ ਦੂਸਰਾ ਬਾਹਰ। ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਬਹੁਤ ਉਹਨਾਂ ਨੂੰ ਨਾਜ਼ੁਕ ਹਾਲਤ ਵਿੱਚ ਪਹੁੰਚਾਇਆ ਗਿਆ। ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰੇ ਨੂੰ ਸਟੇਬਲ ਕੰਡੀਸ਼ਨ ਵਿੱਚ ਜਿਹੜਾ ਹੈ ਉਹ ਕਨਵਰਟ ਕਰਤਾ ਅਤੇ ਉਸਦੀ ਸਰਜਰੀ ਜਿਹੜੀ ਅੱਜ ਹੋਣ ਦੀ ਸੰਭਾਵਨਾ ਹੈ ਜਾਂ ਹੋ ਚੁੱਕੀ ਹੋਵੇਗੀ। ਪੁਲਿਸ ਦੇ ਦੱਸਣ ਮੁਤਾਬਕ 3 ਸ਼ੱਕੀ ਵਿਅਕਤੀਆਂ ਨੂੰ ਏਰੀਏ ਵਿੱਚੋਂ ਭੱਜਦੇ ਹੋਏ ਦੇਖਿਆ ਗਿਆ। ਉਹਨਾਂ ਦੇ ਆਉਣ ਤੋਂ ਪਹਿਲਾਂ ਤਾਂ ਕੋਈ ਹਿਰਾਸਤ ਵਿੱਚ ਨਹੀਂ ਹੈ। ਇਨਵੈਸਟੀਗੇਟਰ ਮੰਨਦੇ ਨੇ ਕਿ ਸ਼ੂਟਿੰਗ ਜਿਹੜੀ ਟਾਰਗੇਟ ਕਰਕੇ ਕੀਤੀ ਗਈ ਅਤੇ ਕੋਈ ਹੋਰ ਕਿਸੇ ਨੂੰ ਰਿਸਕ ਨਹੀਂ ਹੈ। ਪੁਲਿਸ ਅਫਸਰ ਦੇ ਦੱਸਣ ਮੁਤਾਬਕ ਜਿਹੜਾ ਹੈ ਇੱਕ ਵਿਅਕਤੀ ਨੂੰ ਟਾਰਗੇਟ ਕੀਤਾ ਗਿਆ ਅਤੇ ਪੁਲਿਸ ਵੀ ਉਸ ਵਿਅਕਤੀ ਨੂੰ ਜਾਣਦੀ ਸੀ ਜਿਹਦਾ ਕਤਲ ਹੋਇਆ। ਦੂਸਰਾ ਜਿਹੜਾ ਹੈ ਬਿਲਕੁਲ ਬੇਦੋਸ਼ ਆ, ਉਹ ਗੋਲੀਆਂ ਦੀ ਲਪੇਟ ਵਿੱਚ ਆ ਗਿਆ। ਸੋ ਇਸ ਤਰ੍ਹਾਂ 20 ਹੋ ਜਾਂਦਾ ਜੀ। ਸੋ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀ। ਰੇਡੀਓ ਸਰ ਸੰਗਮ ਤੇ ਅਸੀਂ ਹੁਣ ਜਿਹੜਾ ਹੈ ਗੱਲਬਾਤ ਪੇਸ਼ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਅੱਜ ਦੇ ਜੇਤੂਆਂ ਦੇ ਜਿਹੜੇ ਨਾਮ ਨੇ ਜੀ ਉਹ ਐਲਾਨ ਦੇਈਏ। ਅੱਜ ਦੇ ਜੇਤੂਆਂ ਦੇ ਵਿੱਚ ਜਿਹੜੇ ਜਵਾਬ ਆਏ ਨੇ ਜੀ, ਅਰਸ਼ ਗਰਚਾ ਹੋਰਾਂ ਦਾ ਇੱਕ ਵਟਸਐਪ 'ਤੇ ਸਾਨੂੰ ਮੈਸੇਜ ਆਇਆ ਜੀ। ਅਰਸ਼ ਗਰਚਾ ਹੋਰੀ ਕਹਿੰਦੇ ਨੇ ਗ੍ਰੀਸ, ਉਹਨਾਂ ਦਾ ਜਵਾਬ ਹੈ 7338 ਉਹਨਾਂ ਨੇ ਜੀ ਆਪਣੇ ਫੋਨ ਦੇ 4 ਡਿਜਿਟ ਵੱਖਰੇ ਤੌਰ 'ਤੇ ਲਿਖੇ ਨੇ। ਔਰ ਇਸ ਵਿੱਚ ਜਿਹੜਾ ਜਵਾਬ ਹੈ ਜੀ, ਪਹਿਲਾ ਇਨਾਮ ਹੈ ਜੀ RD ਦਾ, ਦੂਸਰਾ ਹੈ ਜੀ ਹਰਚਰਨ ਬਾਸੀ ਹੋਰਾਂ ਦਾ ਅਤੇ ਤੀਸਰਾ ਹੈ ਜੀ ਸਤਵਿੰਦਰ ਸਿੰਘ ਚੀਮਾ ਹੋਰਾਂ ਦਾ। ਜਵਾਬ ਸਾਰੇ ਸਾਡੇ ਸਰੋਤਿਆਂ ਨੇ ਬੜੀ ਇੰਟੈਲੀਜੈਂਸ ਨਾਲ ਜਵਾਬ ਦਿੱਤੇ ਨੇ ਅਤੇ RD ਹੋਰਾਂ ਨੇ ਆਨਲਾਈਨ ਜਵਾਬ

0: ਦਿੱਤਾ ਸੀ ਤੇ ਬਾਕੀਆਂ ਨੇ ਸਾਨੂੰ ਕਾਲ ਕਰਕੇ ਜਵਾਬ ਦਿੱਤਾ ਸੀ। ਤੁਸੀਂ ਅਸੀਂ ਕੱਲ ਨੂੰ ਵੀ ਇਸ ਪ੍ਰੋਗਰਾਮ ਵਿੱਚ ਇਸੇ ਤਰ੍ਹਾਂ ਇਹ ਕੱਢਣੇ ਨੇ ਗਿਫਟ ਕਾਰਡ। ਮਦਰ ਇੰਡੀਆ ਰੈਸਟੋਰੈਂਟ ਦਾ$10 ਦਾ ਗਿਫਟ ਕਾਰਡ ਹੈ, ਤੁਸੀਂ ਵਰਤ ਸਕਦੇ ਹੋ ਤੁਸੀਂ, ਪਰ ਇਸੇ ਵੀਕ ਦੇ ਵਿੱਚ ਸਾਡੇ ਕੋਲੋਂ ਸਾਡੇ ਜਿਹੜਾ ਹੈ ਤੁਸੀਂ ਇਹ ਲੈ ਸਕਦੇ ਹੋ। ਸਾਨੂੰ ਵਟਸਐਪ 'ਤੇ ਮੈਸੇਜ ਕਰਦੇ ਹੋ ਜਾਂ ਜਿਨ੍ਹਾਂ ਨੇ ਵਟਸਐਪ 'ਤੇ ਜਿੱਤਿਆ ਉਹ ਸਾਨੂੰ ਉੱਥੇ ਇਨਫੋਰਮੇਸ਼ਨ ਸਾਡੇ ਕੋਲੋਂ ਹਾਸਲ ਕਰ ਲੈਣ, ਜਵਾਬ ਦੇ ਦੇਵਾਂਗੇ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ। ਅਸੀਂ ਜਿਹੜਾ ਵੱਖਰਾ ਸਵਾਲ ਲੈ ਕੇ ਆਵਾਂਗੇ ਅਤੇ ਉਸਦਾ ਜਵਾਬ ਜਿਹੜਾ ਸਰੋਤਿਆਂ ਪਾਸੋਂ ਲਵਾਂਗੇ ਜੀ। ਅਤੇ ਆਓ ਕੁਛ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7771 ਐਵੀਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
4: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
6: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
5: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
6: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
5: ਇੰਡੀਆ ਨੂੰ ਡਾਲਰ ਭੇਜਣੇ ਹੋਣ, 4 ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
7: ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਆ CBI ਦੀ ਕਾਰਵਾਈ ਦੱਸਿਓ ਜੀ, ਅੱਗੇ ਕਿਵੇਂ ਵੱਧ ਰਹੀ ਹੈ? ਕਿਉਂਕਿ 3 ਦੀ ਗ੍ਰਿਫਤਾਰੀ ਤੋਂ ਬਾਅਦ ਕਈਆਂ ਦੇ ਉੱਤੇ ਕਹਿੰਦੇ ਸਵਾਲੀਆ ਚਿੰਨ ਖੜਾ, ਕਈਆਂ ਨੂੰ ਡਰ ਪੈ ਖੜਾ, ਤੇ ਜਿਵੇਂ ਸੁਨੀਲ ਜਾਖੜ ਬੋਲ ਰਹੇ ਨੇ ਕਿ ਸਭ ਫੜੇ ਜਾਣਗੇ, ਸਭ ਦੀ ਵਾਰੀ ਆਊਗੀ, ਇਹ ਏਜੰਸੀਆਂ ਦਾ ਟਕਰਾਅ ਪੰਜਾਬ ਦੇ ਵਿੱਚ ਕਿੱਧਰ ਨੂੰ ਲੈ ਕੇ ਜਾ ਰਿਹਾ?
8: ਅਸਲ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਸਾਡੇ ਸਾਰੇ ਸਟੇਟ ਦੀਆਂ ਹੋਣ ਤੇ ਸੈਕਟਰ ਦੀਆਂ ਹੋਣ, ਉਹਨਾਂ ਦੀ ਵੀ ਕ੍ਰੈਡੀਬਿਲਟੀ ਦਾ ਕੁਐਸਚਨ ਤਾਂ ਹੈਗਾ, ਭਰੋਸੇ ਦਾ ਸਵਾਲ। ਪਰ ਫਿਰ ਵੀ ਜਦੋਂ ਵੀ ਕਿਸੇ ਨੂੰ ਕੋਈ ਫੜਿਆ ਜਾਂਦਾ ਜਾਂ ਕੋਈ ਐ ਲੱਗਦਾ ਕਰਪਟ ਬੰਦਾ ਸੀ, ਤਾਂ ਲੋਕਾਂ ਨੂੰ ਉਹ ਚੰਗਾ ਲੱਗਦਾ, ਚਾਹੇ ਉਹ ਕਿਸੇ ਏਜੰਸੀ ਨੂੰ ਕਿਸੇ ਨੇ ਭੇਜਿਆ ਹੀ ਹੋਵੇ ਚਾਹੇ

ਦੂਜੇ ਦਾ ਤੀਜੇ ਦਿਨ ਤੇ ਰਾਤ ਦਾ ਘਟਨਾਕ੍ਰਮ ਜਿਹੜਾ ਵਾਪਰਿਆ ਸੀ ਅੱਜ ਸਾਰਾ ਦਿਨ ਵੀ ਉਹਦੇ ਤੇ ਹੀ ਲੱਗੀ ਹੈ ਜਿਹੜੀ ਸੀਬੀਆਈ ਹੈ ਜਿਹੜੀ ਰਾਤ 11 ਵਜੇ ਸੀਬੀਆਈ ਨੇ ਜਾ ਕੇ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ ਰੇਡ ਕੀਤੀ ਸੀ ਕਿਵੇਂ ਕਿਉਂਕਿ ਉਹਦਾ ਇੱਕ ਕਹਾਣੀ ਜਿਹੜੀ ਨਵੀਂ ਸਾਹਮਣੇ ਆਈ ਸਾਰੀ ਇਸ ਗੱਲ ਦੇ ਵਿੱਚ ਤੇ ਵਿਜੀਲੈਂਸ ਜਿਹੜੇ ਇੱਕ ਜਿਹੜਾ ਅਫਸਰ ਸੀਗਾ ਐਕਸਾਈਜ਼ ਐਂਡ ਟੈਕਸੇਸ਼ਨ ਦਾ ETO ਇਹ GST ਦੇ ਘੁਟਾਲੇ ਦਾ ਮਾਮਲਾ ਉਸ ETO ਨੇ ਇੱਕ ਵਿਚੋਲਾ ਲੱਭਿਆ ਜਿਹੜਾ ਕਿ ਵਿਜੀਲੈਂਸ ਕੋਲੇ ਦਾ ਮਤਲਬ ਕੇਸ ਹੋਣਾ ਇਹ ਕਰੋੜਾਂ ਦਾ ਕੋਈ ਘਟਾਲਾ ਕੋਈ ਜਿਹਦੇ ਚ ਅਫਸਰ ਫਸਦੇ ਹੋਣੇ ਨੇ ਉਹ ਵਿਚੋਲਾ ਜਿਹੜਾ ਲੱਭਦੇ ਨੇ ਉਹ ਵਿਚੋਲੇ ਦੇ ਵਿੱਚ ਐਡਜਸਟਮੈਂਟ ਕਰਦੇ ਨੇ CBI ਐਡਜਸਟਮੈਂਟ ਕਰਦੀ ਹੈ ਉਹਦੇ ਨਾਲ ਇੱਕ ਇੱਥੇ ਪੰਜ ਤਾਰਾ ਹੋਟਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠਦੇ ਨੇ ਤੇ ਉੱਥੇ ਆ ਕੇ ਜਦੋਂ ਸੱਦਦੇ ਨੇ ਤਾਂ ਇਹਦੇ ਨਾਲ ਇਹ ਹੁੰਦਾ ਕਿ ਇੱਕ ਰੀਡਰ ਜਿਹੜਾ ਸਰ ਸਤਿਆ ਚੌਹਾਨ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਨੇ ਜਿਹੜੇ ਮੌਜੂਦਾ DGP ਸਾਡੇ ਲੱਗੇ ਨੇ ਮਤਲਬ ਉਹਨਾਂ ਤੋਂ ਵੀ ਸੀਨੀਅਰ ਨੇ ਐਕਚੁਅਲੀ ਜਿਹੜੇ ਉਸ 1992 ਬੈਚ ਦੇ ਉਹਦੇ ਚ ਉਹਨਾਂ ਦਾ ਉਹ ਰੀਡਰ ਹੈ ਕੋਫੀ ਰਾਣਾ ਉਹਨਾਂ ਨੂੰ ਵੀ ਬੁਲਾਇਆ ਹੋਇਆ ਸੀਗਾ ਤੇ ਕਹਿੰਦੇ ਉੱਥੋਂ ਉਹ ਤਾਂ ਕੋਈ ਪਤਾ ਲੱਗ ਗਿਆ ਖਿਸਕ ਗਿਆ ਤੇ ਪਰ ਇਹ ਬੰਦਾ ਜਿਹੜਾ ਫੜ ਲਿਆ ਸੀਗਾ ਜਿਹੜਾ ਵਿੱਚ ਵਿਚੋਲਾ ਸੀ ਜਿਹਨੂੰ ਆਪਾਂ ਜਿਵੇਂ ਕ੍ਰਿਸ਼ਾਨੂ ਦੀ ਤਰ੍ਹਾਂ ਜਿਹੜਾ ਇਹ ਵਿਚੋਲਾ ਸੀਗਾ ਉਹ ਫੜ ਲਿਆ ਰਾਘਵ ਗੋਇਲ ਤੇ ਫਿਰ ਰੇਡ ਕੀਤੀ ਉਹਦੇ ਮਲੋਟ ਘਰ ਦੇ ਉੱਤੇ ਵੀ ਉਹਦਾ ਫਾਦਰ ਜਿਹੜਾ ਹੈ ਵਿੱਕੀ ਗੋਇਲ ਉਹ ਵੀ ਅਰੈਸਟ ਕੀਤਾ ਉਹ ਠੇਕੇਦਾਰ ਹੈ ਬੰਦਾ ਠੇਕੇ ਟੁਕੇ ਉਸ ਲੈਵਲ ਦੇ ਉੱਤੇ ਕਰਦਾ ਹੈ ਇਹਨਾਂ ਦਾ ਇੱਕ ਸਹਾਇਕ ਹੈ ਅੰਕਿਤ ਵਧਵਾ ਜਿਹੜਾ ਉਹ ਬੰਦਾ ਫੜਿਆ ਕਿ ਸਹਾਇਕ ਦੇ ਤੌਰ ਤੇ ਅੱਗੇ ਜਿਹੜੀ ਗੱਲ ਕਰ ਰਿਹਾ ਇਸ ਲੈਵਲ ਦੇ ਉੱਤੇ ਤਿੰਨ ਬੰਦੇ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤੇ ਦਫ਼ਤਰ ਦੇ ਵਿੱਚ ਲਗਾਤਾਰ ਸਰਚ ਜਾਰੀ ਰਹੀ ਤੇ ਉੱਥੇ ਚੀਫ ਡਾਇਰੈਕਟਰ ਵੀ ਆਏ ਚੀਫ ਡਾਇਰੈਕਟਰ ਨੇ ਕੇਵਲ ਇੰਨਾ ਕਿਹਾ ਸਰ ਸਤਿਆ ਚੌਹਾਨ ਨੇ ਕਿ ਜੋ ਗੱਲ ਸਾਹਮਣੇ ਆਈ ਹੈ ਅਜੇ ਤੱਕ ਪ੍ਰਾਈਵੇਟ ਜਿਹੜਾ ਪਰਸਨ ਉਹ ਫੜਿਆ ਗਿਆ ਤੇ ਅਸੀਂ ਪੂਰਾ ਕੋਆਪਰੇਟ ਕਰਾਂਗੇ ਜੋ ਵੀ ਏਜੰਸੀ ਜਾਂਚ ਕਰਦੀ ਆ ਕਰੇ ਉਹਨੇ ਕੇਵਲ ਇੰਨਾ ਕਿ ਨੱਪਿਆ ਤੁਲਿਆ ਆਪਣੇ ਲੈਵਲ ਦੇ ਉੱਤੇ ਗੱਲ ਕੀਤੀ ਹੈ ਹੁਣ ਇਹ ਜਿਹੜਾ ਮਾਮਲਾ ਇਹ ਸੀ ਕਹਿੰਦੇ 20 ਲੱਖ ਤੋਂ ਜ਼ਿਆਦਾ ਦਾ ਕੋਈ ਮਾਮਲਾ ਹੈ ਉਸ ਦੇ ਵਿੱਚ ਉਹ ਕੇਸ ਫਾਈਲ ਜਿਹੜੀ ਹੈ ਉਹ ਰਫਾ ਦਫਾ ਕਰਨ ਦੇ ਵਾਸਤੇ ਇਹ ਮਾਮਲਾ ਸੀ 13 ਲੱਖ ਬਰਾਮਦ ਕਰ ਲਿਆ ਉਹਦੇ ਤੋਂ ਤੇ ਬਾਕੀ ਦੇ ਲਈ ਅਜੇ ਕਰਨਾ ਤੇ ਹੁਣ ਅਗਲੇ ਪ੍ਰੋਸੈਸ ਦੇ ਵਿੱਚ ਨਾ ਕੇਵਲ ਰੀਡਰ ਨੂੰ ਲੱਭਣਾ ਤੇ ਰੀਡਰ ਦੀ ਸੂਈ ਅੱਗੇ ਕਿੱਥੇ ਤੱਕ ਲੈ ਕੇ ਜਾਂਦੀ ਹੈ ਕਿ ਕੀ ਰੀਡਰ ਸਾਰਾ ਕੁਝ ਇਸ ਆਪਣੇ ਲੈਵਲ ਤੇ ਕਰ ਸਕਦਾ ਜਾਂ ਅੱਗੇ ਵੀ ਕੁਝ ਹੋਰ ਲੋਕ ਵੀ ਹੋਣਗੇ ਦੂਜੀ ਗੱਲ ਜਿਹੜਾ ਇਹ ਹੈ ਗੋਇਲ ਇਹ ਕੱਲਾ ਇੱਥੇ ਤੱਕ ਦਾ ਹੀ ਇੱਕੋ ਬੰਦੇ ਦਾ ਵਿਚੋਲਾ ਜਾਂ ਹੋਰ ਵੀ ਕਈ ਥਾਵਾਂ ਤੇ ਇਹਦੇ ਬਾਕੀ ਚੀਜ਼ਾਂ ਹੋਣਗੀਆਂ ਕਿਉਂਕਿ ਬਹੁਤ ਇੰਪੋਰਟੈਂਟ ਬੰਦਾ ਇੰਪੋਰਟੈਂਟ ਬੰਦਾ ਕਿਵੇਂ ਹੈ ਜਿੰਨਾ ਇਹਦੀਆਂ ਫੋਟੋਆਂ ਨੇ ਜਿੰਨੀਆਂ ਸਾਰੇ ਕਿਤੇ ਲੱਗੀਆਂ ਨੇ ਇਹ ਉਹ ਬੰਦਾ ਕਿੰਨੇ ਕੁ ਬੰਦਿਆਂ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਉਸ ਸੈਰੇਮਨੀ ਦੇ ਲਈ ਸੱਦਾ ਆਇਆ ਹੋਊਗਾ ਇਹਨੂੰ ਆਫੀਸ਼ਲੀ ਸੱਦਾ ਆ ਕੇ ਨੇ ਪੇਂਟ ਕੀਤਾ ਹੋਇਆ ਆਪਣਾ ਕਿ ਪ੍ਰਧਾਨ ਮੰਤਰੀ ਨੇ ਫਿਰ ਨਿਤਿਨ ਗਡਕਰੀ ਤੋਂ ਲੈ ਕੇ ਸਿਖਾਵਤ ਨਾਲ ਜੱਟੀਆਂ ਤੋਂ ਲੈ ਕੇ ਟੌਪ BJP ਦੀ ਜਿਹੜੀ ਬ੍ਰਾਂਡ ਹੈ ਟੌਪ ਬ੍ਰਾਂਡ ਜਿੰਨੀ ਲੀਡਰਸ਼ਿਪ ਹੈ ਸਭ ਨਾਲ ਫੋਟੋਆਂ ਬਹੁਤ ਨੇੜਲੀਆਂ ਇੱਕ ਲੈਵਲ ਦੇ ਉੱਤੇ ਉਹਨਾਂ ਨੇ ਪਾਈਆਂ ਹੋਈਆਂ ਨੇ ਇਹਦੇ ਚੋਂ ਜਿਹੜੀ ਇੱਕ ਗੱਲ ਕਈ ਵਾਰ ਇਹ ਨਿਕਲਦੀ ਹੈ ਨਾ ਵੀ ਜਦੋਂ BJP ਨਾਲ ਇੰਨੀ ਨੇੜਤਾ ਕਿਤੇ ਉਹ ਤਾਂ ਨੀ ਇਸ ਗੱਲ ਨੂੰ ਅੱਗੇ ਵਧਾ ਰਹੇ ਜਾਂ ਕਹਿ ਰਹੇ ਤੇ ਪਰ ਜਦੋਂ ਇਹ ਪੁੱਛਿਆ ਜਾਂਦਾ ਫਿਰ ਸੁਮੀਤ ਜਾਖੜ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਨਾ ਹੁੰਦਾ ਇਹਨੇ ਹੋਰ ਮਾਮਲੇ ਦੇ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਇਸ ਗੱਲ ਤੇ ਤਾਂ ਉਹ ਸਫਾਈ ਇਸ ਕਰਕੇ ਦਿੰਦੇ ਨੇ ਵੀ ਹੋ ਸਕਦਾ ਸਾਡੇ ਚ ਵੀ ਅਸੀਂ ਕਿਹੜਾ ਕੋਈ ਸਿਕਿਉਰਿਟੀ ਦਾ ਤਾਣਾ ਬਾਣਾ ਰੱਖਿਆ ਕੋਈ ਵੀ ਫੋਟੋ ਖਿਚਾ ਸਕਦਾ ਕੋਈ ਵੀ ਹੈ ਜਾਖੜ ਉਹਨਾਂ ਨੇ ਤਾਂ ਉਹਨਾਂ ਨਹੀਂ ਰੱਖਿਆ ਹੋਇਆ ਪਰ ਜੂਨੀਅਰ ਮਿਨਿਸਟਰੀ ਚ ਜਾ ਕੇ ਤੇ ਪ੍ਰਾਈਮ ਮਿਨਿਸਟਰ ਤੋਂ ਸੱਦਾ ਜਦੋਂ ਕੋਈ ਆਉਂਦਾ ਹੈ ਉਹ ਤਾਂ ਬਿਨਾਂ ਕਿਸੇ ਨੈਟਵਰਕ ਤੋਂ ਨੀ ਨਾ ਆਉਂਦਾ ਤੇ ਜਿਹੜੇ ਬੰਦੇ ਦੀਆਂ ਹੁਣ ਪ੍ਰਾਈਮ ਮਿਨਿਸਟਰ ਦਾ ਸੱਦਾ ਹੋਵੇ ਸਧਾਰਨ ਅਫਸਰਾਂ ਕੋਲ ਜਾਂਦਾ ਹੋਵੇ ਕਿ ਮੇਰੀ PMO ਤੱਕ ਹੈ ਜਾਂ ਬਾਕੀ ਦੇ ਕੋਲ ਜਾਵੇ ਤਾਂ ਉਹ ਵੱਡੇ ਬੰਦੇ ਬਣ ਹੀ ਜਾਂਦੇ ਨੇ DIG ਭੁੱਲਰ ਦੇ ਨਾਲ ਸੀ ਕਿਸਾਨੋਂ ਤੇ ਇਹ DIG ਭੁੱਲਰ ਦੇ ਨਾਲ ਉਹਦੇ ਕੋਲ ਫੋਟੋਆਂ ਸੀ ਪੰਜਾਬ ਲੈਵਲ ਦੇ ਪੋਲੀਟਿਕਸ ਪਾਲੀਟੀਸ਼ੀਅਨਾਂ ਦੀਆਂ ਜਾਂ ਬਾਕੀ ਦੀਆਂ ਇਹਦੇ ਕੋਲ ਨੈਸ਼ਨਲ ਲੈਵਲ ਦੀਆਂ ਨੇ ਹਾਂ ਇਹ ਗੱਲ ਠੀਕ ਹੈ ਕਿ ਪਾਲੀਟੀਸ਼ੀਅਨਾਂ ਨਾਲ ਬਹੁਤ ਬੰਦੇ ਜਿਹੜੇ ਚਲਾਕ ਬੰਦੇ ਨੇ ਫੋਟੋਆਂ ਖਿਚਾ ਲੈਂਦੇ ਨੇ ਪਰ ਫੋਟੋਆਂ ਖਿਚਾ ਕੇ ਉਹਨੂੰ ਫਿਰ ਅੱਗੇ ਆਪਦੇ ਪ੍ਰਭਾਵ ਨਹੀਂ ਵਰਤਦੇ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਇੰਨਾ ਵੇਲੇ ਇਹ ਕਿਵੇਂ ਚਲੇ ਜਾਂਦੇ ਨੇ ਇੰਨੇ ਅਫਸਰਾਂ ਦੇ ਉਹਨਾਂ ਦੇ ਨਾਲ ਜੇਕਰ ਕੋਈ ਉਹਨਾਂ ਨੂੰ ਸਹਿ ਪ੍ਰਾਪਤ

ਸਨੀਜਾ ਬਾਕੀ ਨਹੀਂ ਤਾਂ ਕਿਵੇਂ ਜਾਂਦਾ ਹੈ ਕੰਮ? ਇਹ ਬਹੁਤ ਬੜਾ ਸਵਾਲ ਹੈ। ਦੂਜੀ ਗੱਲ, ਇਹੀ ਤੰਤਰ ਦੇ ਵਿੱਚ ਜਦੋਂ ਪੋਲੀਟਿਕਸ ਦੇ ਵਿੱਚ ਹਿਲਜੁਲ ਹੁੰਦੀ ਹੈ ਤਾਂ ਸਿਆਸਤ ਦੇ ਤੌਰ ਤੇ ਰਾਜਾ ਬਣ ਕੇ ਕਹਿ ਰਹੇ ਨੇ ਕਿ ਇਹ ਬੀਜੇਪੀ ਦੀ ਤੇ ਆਮ ਆਦਮੀ ਪਾਰਟੀ ਦੀ ਤਾਂ ਸਹਿਮਤੀ ਹੈ, ਡੋਰਾ ਕੁਸ਼ਤੀ ਹੈ। ਅਸਲ ਚ ਇਹ ਹੁਣ ਹੌਲੀ ਹੌਲੀ ਕਾਂਗਰਸ ਵੱਲ ਨੂੰ ਆਉਣਗੇ ਤੇ ਹੁਣ ਕਾਂਗਰਸ ਵੱਲ ਨੂੰ ਆਉਣਗੇ ਤਾਂ ਸੁਭਾਵਿਕ ਹੈ ਜਿਹੜਾ ਜਵਾਬ ਦੇਣਾ ਚਾਹੀਦਾ। ਜੇ ਸੁਨੀਲ ਜਾਖੜ ਦੇ ਰਹੇ ਨੇ ਕਿ ਚੋਰ ਦੀ ਗੱਡਾੜੀ ਚ ਤਿਣਕਾ, ਇਹਦਾ ਮਤਲਬ ਕੋਈ ਹੋਰ ਨੀ ਬੋਲਿਆ, ਕਿੱਧਰ ਨੂੰ ਜਾਣਗੇ ਤੇ ਗੱਲ ਤਾਂ ਉੱਥੇ ਤੱਕ ਵੀ ਜਾਏਗੀ ਭਾਈ ਸਾਰਿਆਂ ਤੱਕ ਹੌਲੀ ਹੌਲੀ। ਔਰ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਭਗਵੰਤ ਮਾਨ, ਇੱਕ ਗੱਲ ਦੀ ਓਨ ਕਰ ਰਹੇ ਨੇ ਅੱਜ ਪਹਿਲੀ ਵਾਰ ਮੇਰੇ ਖਿਆਲ ਸੁਨੀਲ ਜਾਖੜ ਨੇ ਕੀਤਾ ਹੈ ਕਿ ਉਹ ਕਹਿੰਦਾ ਕਰਪਸ਼ਨ ਕੈਂਸਰ ਦਾ ਰੂਪ ਧਾਰਨ ਕਰ ਗਈ। ਉਹ ਕਹਿੰਦਾ ਹਾਂਜੀ ਕੈਂਸਰ ਦਾ ਰੂਪ ਧਾਰਨ ਕਰ ਗਈ ਹੈ, ਪਰ ਕੈਂਸਰ ਹੁਣ ਟੋਟਕਿਆਂ ਨਾਲ ਨੀ, ਹੁਣ ਇਹਦਾ ਆਪਰੇਸ਼ਨ ਕਰਨਾ ਪਊਗਾ। ਆਪਰੇਸ਼ਨ ਲਈ ਅਸੀਂ ਦਿੱਲੀ ਤੋਂ ਡਾਕਟਰ ਮੰਗਾ ਲਏ ਨੇ, ਉਹ ਸੀਬੀਆਈ ਵੀ ਹੈ, ਉਹ ਈਡੀ ਵੀ ਹੈ। ਇਟ ਮੀਨਸ ਬੀਜੇਪੀ ਦਾ ਸਟੇਟ ਪ੍ਰੈਜੀਡੈਂਟ ਇਹ ਗੱਲ ਓਨ ਕਰ ਰਹੇ ਹੈ ਕਿ ਕਿਤੇ ਨਾ ਕਿਤੇ ਪੋਲੀਟੀਕਲ ਬੈਕਿੰਗ ਦਿਖਾਈ ਦੇ ਰਹੀ ਹੈ। ਔਰ ਉਹ ਪੋਲੀਟੀਕਲ ਬੈਕਿੰਗ ਭਾਵੇਂ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਫਿਰ ਵੀ ਕਿ ਬੰਦੇ ਕਰਪਟ ਨਹੀਂ ਹੈ ਜਾਂ ਇੱਥੋਂ ਕਰਪਸ਼ਨ ਫੜੀ ਨਹੀਂ ਜਾਂਦੀ। ਪੋਲੀਟੀਕਲ ਬੈਕਿੰਗ ਕੇਵਲ ਇੰਨਾ ਹੀ ਕਰਦੀ ਹੈ ਕਿ ਕਿਹੜੇ ਟਾਈਮਿੰਗ ਸੈੱਟ ਕਰਦੀ ਹੈ ਕਿ ਕਦੋਂ ਐਕਸ਼ਨ ਚ ਆਉਣਾ ਹੈ ਈਡੀ ਨੇ, ਕਦੋਂ ਐਕਸ਼ਨ ਚ ਆਉਣਾ ਸੀਬੀਆਈ ਨੇ। ਕਈ ਵਾਰ ਕਾਫੀ ਕੇਸਾਂ ਦੇ ਵਿੱਚ ਜਿੱਥੇ ਸਟੇਟਾਂ ਦੇ ਵਿੱਚ ਵੋਟਾਂ ਪੈਣੀਆਂ ਨੇ, ਇਹ ਰੋਲ ਤਾਂ ਨਿਭਾ ਦਿੰਦੀਆਂ ਨੇ ਜਿਵੇਂ ਸੈਂਟਰਲ ਗੌਰਮੈਂਟ ਨਿਭਾਵੇ ਜਾਂ ਇਹ ਵੀ ਵਿਜੀਲੈਂਸ ਦੇ ਮਾਮਲੇ ਚ ਨਿਭਾ ਦਿੰਦੇ ਨੇ ਕਈ ਵਾਰ, ਪਰ ਉਦੋਂ ਅੱਗੇ ਨਹੀਂ। ਮਤਲਬ ਅਗਲਾ ਸਵਾਲ ਤਾਂ ਇਹ ਹੁੰਦਾ ਕਿ ਕੋਈ ਤਾਂ ਕਹਿੰਦੇ ਨੇ ਅੱਗ ਤਾਂ ਹੀ ਲੱਗਦੀ ਆ, ਧੂੰਆਂ ਨਿਕਲਦਾ ਤਾਂ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੋਏ ਨਾ ਕਿਸੇ ਨਾ ਕਿਸੇ ਲੈਵਲ ਦੇ ਉੱਤੇ। ਇਸ ਕਰਕੇ ਲੋਕਾਂ ਚ ਇੱਕ ਮੈਸੇਜ ਇਹ ਜਾ ਰਿਹਾ ਕਿ ਥੋਰੋ ਕਰਪਸ਼ਨ ਹੈ, ਜਿਹੜੀ ਵਿਜੀਲੈਂਸ ਨੂੰ ਤੁਸੀਂ ਕਰਪਸ਼ਨ ਦੇ ਲਈ ਰੋਕਣ ਲਈ ਲਾਇਆ ਹੋਇਆ, ਜੇ ਉਹਦੇ ਚੀਫ ਦੇ ਰੀਡਰ ਤੱਕ ਵੀ ਕਰਪਸ਼ਨ ਦਾ ਇੱਕ ਕੇਸ ਇਸ ਲੈਵਲ ਤੇ ਪਹੁੰਚਣ ਲੱਗ ਗਏ ਤਾਂ ਕਿੱਥੇ ਤੱਕ ਜਾਏਗੀ ਕਰਪਸ਼ਨ? ਸਧਾਰਨ ਲੋਕ ਕੀ ਕਰਨਗੇ? ਇੱਕ ਹੋਰ ਇੰਟਰਸਟਿੰਗ ਗੱਲ ਇਹਦੇ ਚ ਵੱਖਰੀ ਦੇਖੋ, ਅਮਨ ਅਰੋੜਾ ਪ੍ਰੈਸ ਕਾਨਫਰੰਸ ਕਰਦਾ, ਅਮਨ ਅਰੋੜਾ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਵੀ ਐ ਤਾਂ ਦੇਸ਼ ਚੱਲਣਾ ਨਹੀਂ ਹੈ, ਇਹ ਫੈਡਰਲ ਸਟਰਕਚਰ ਹੈ। ਫੈਡਰਲ ਸਟਰਕਚਰ ਚ ਅਮਨ ਅਰੋੜਾ ਇਹ ਨਹੀਂ ਕਹਿੰਦਾ ਵੀ ਭਾਈ ਫੈਡਰਲ ਸਟਰਕਚਰ ਚ ਸਾਡੇ ਵਿੱਤੀ ਹੱਕ ਕੀ ਨੇ, ਸਾਡੇ ਡਿਵੈਲਪਮੈਂਟ ਦੇ ਆਪਦੇ ਕੰਮ ਨੇ। ਉਹ ਕਹਿੰਦਾ ਵੀ ਜੇ ਇਹ ਲੱਗਦਾ ਸੀ ਕੇਂਦਰ ਸਰਕਾਰ ਨੂੰ ਜਾਂ ਕਿਸੇ ਏਜੰਸੀ ਨੂੰ, ਕੇਂਦਰੀ ਏਜੰਸੀ ਨੂੰ, ਕਿ ਤੁਹਾਡੇ ਬਿਜ਼ਨਸ ਜਾਂ ਬਾਕੀ ਜਗ੍ਹਾ ਕਿਤੇ ਕੋਈ ਹੇਰਾ ਫੇਰੀ ਹੋ ਰਹੀ ਹੈ, ਕੋਈ ਭ੍ਰਿਸ਼ਟਾਚਾਰ ਹੋ ਰਿਹਾ, ਉਹਨਾਂ ਨੂੰ ਪੰਜਾਬ ਸਰਕਾਰ ਨੂੰ ਸੂਚਿਤ ਕਰਨਾ ਚਾਹੀਦਾ ਸੀ, ਆਪੀ ਪੰਜਾਬ ਸਰਕਾਰ ਕੰਮ ਮਤਲਬ ਕਾਰਵਾਈ ਕਰਦੀ। ਜੇਕਰ ਕੋਈ ਪੰਜਾਬ ਸਰਕਾਰ ਨੂੰ ਪਤਾ ਲੱਗਦਾ ਕਿ ਕੇਂਦਰ ਦੇ ਕਿਸੇ ਡਿਪਾਰਟਮੈਂਟ ਦੇ ਵਿੱਚ ਜਾਂ ਕੋਈ ਅਫਸਰ ਇਹੋ ਜਿਹਾ ਕਰ ਰਹੇ ਨੇ, ਸਾਡੀ ਜ਼ਿੰਮੇਵਾਰੀ ਵੱਧ ਜਾਏ, ਅਸੀਂ ਕੇਂਦਰ ਨੂੰ ਦੱਸੀਏ, ਮਤਲਬ ਮਿਲ ਕੇ ਖੇਡੀਏ। ਤੇ ਉਹ ਕੱਲਾ ਅਫਸਰ ਥੋੜੀ ਹੇਰਾ ਫੇਰੀ ਕਰਦਾ, ਅਜੇ ਤਾਂ ਜੇ ਜੈਨੂਅਨ ਜਾਂਚ ਹੋ ਜਾਏ, ਚਾਹੇ ਕੇਂਦਰੀ ਏਜੰਸੀਆਂ ਦਾ ਹੋਵੇ ਚਾਹੇ ਇਹਨਾਂ ਦਾ ਹੋਵੇ, ਉਹ ਇੱਕ ਨੈਕਸਸ ਹੈ, ਇੱਕ ਗੱਠਜੋੜ ਬਣਿਆ ਹੁੰਦਾ, ਉੱਪਰ ਤੱਕ ਵੀ ਜਾਂਦਾ। ਤੇ ਵਿਜੀਲੈਂਸ ਦਾ ਜਿਹੜਾ ਚੀਫ ਹੈ ਉਹ ਤਾਂ ਵਿਜੀਲੈਂਸ ਦਾ ਹੈੱਡ ਐਕਟੀਵੇਟ ਹੈ, ਵਿਜੀਲੈਂਸ ਦੇ ਚੀਫ ਨੂੰ ਕੌਣ ਸੁਪਰਵਾਈਜ਼ ਕਰਦਾ? ਉਹ ਚੀਫ ਸੈਕਟਰੀ ਹੈ, ਡਾਇਰੈਕਟ ਵਿਜੀਲੈਂਸ ਚੀਫ ਸੈਕਟਰੀ ਦੇ ਅੰਡਰ ਹੁੰਦੀ ਹੈ, ਤੇ ਚੀਫ ਸੈਕਟਰੀ ਦੇ ਤੱਕ ਤੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਅਫਵਾਹਾਂ ਹੈਗੀਆਂ ਨੇ ਕਿ ਕਿੰਨੀਆਂ ਕੁ ਜ਼ਮੀਨਾਂ ਕਿਹਦੇ ਕਿਹਦੇ ਨਾਂ, ਕਿਹਦੇ ਕਿਹਦੇ ਪਰਿਵਾਰਾਂ ਨੇ ਕਿੱਥੇ ਕਿੱਥੇ ਬਣਾਈਆਂ ਨੇ ਚੀਜ਼ਾਂ, ਇਹੋ ਜਿਹੀਆਂ ਵੀ ਅਜੇ ਅੱਗੇ ਗੱਲਾਂ ਚੱਲਣਗੀਆਂ ਜੇਕਰ ਨਿਕਲੂਗਾ ਕੋਈ ਚੀਜ਼ਾਂ ਜਿਹੜੀਆਂ ਸਾਰਾ ਕੁਝ ਹੋ ਰਿਹਾ। ਇਸ ਕਰਕੇ ਇਹ ਮਾਮਲਾ ਜਿਹੜਾ ਇੱਕ ਸੁਜੈਸਟਿਵ ਜਾਂ ਪੰਚਾਇਤੀ ਇੱਕ ਤਰੀਕਾ ਕਰ ਦਿੰਦੇ ਨੇ, ਤੇ ਭਗਵੰਤ ਮਾਨ ਤਾਂ ਇੱਥੇ ਬੋਲਦੇ ਵੀ ਤੁਹਾਡੇ ਭਾਈ ਸਾਹਿਬ ਤੁਸੀਂ ਹੋਮ ਮਿਨਿਸਟਰ ਵੀ ਹੋ, ਤੁਹਾਡੇ ਵਿਜੀਲੈਂਸ ਚੀਫ ਤੇ ਲਗਾਤਾਰ ਸੀਬੀਆਈ ਇੱਥੇ ਹੈਗੀ ਹੈ, ਤੁਸੀਂ ਉੱਥੇ ਬੱਚਿਆਂ ਨਾਲ ਜਾ ਕੇ ਖੇਡਾਂ ਖੇਡੀਆਂ ਕਰ ਰਹੇ ਹੋ, ਜਾ ਕੇ ਕੋਈ ਗੱਲ ਕਰੋ, ਬੋਲੋ। ਅਰਵਿੰਦ ਕੇਜਰੀਵਾਲ ਕੁਝ ਨਹੀਂ ਬੋਲ ਰਿਹਾ ਇਸ ਪੂਰੇ ਸੈਟਅਪ ਦੇ ਉੱਤੇ ਜਾ ਕੇ, ਕੋਈ ਗੱਲ ਨਹੀਂ ਕਹੀ, ਕੱਲਾ ਸੰਜੀਵ ਅਰੋੜੇ ਤੇ ਮਾੜੀ ਮੋਟੀ ਕੱਲੀ ਗੱਲ ਕੀਤੀ। ਤੇ ਜਦੋਂ ਸਾਰੇ ਕਿਤੇ ਹੀ ਇਸ ਪਾਸੇ ਵੱਲ ਚੱਲਿਆ ਜਾ ਰਿਹਾ ਮਾਮਲਾ, ਬਹੁਤ ਸਾਰੇ ਅਫਸਰ, ਬਹੁਤ ਸਾਰੇ ਹੋਰ ਲੋਕ ਪੋਲੀਟੀਸ਼ੀਅਨ, ਉਹਨਾਂ ਨੂੰ ਇਹ ਤਾਂ ਲੱਗਣ ਲੱਗ ਗਿਆ ਕਿ ਵਾਰੀ ਕਿਹਦੀ ਆਊਗੀ ਅਗਲੀ। ਹੁਣ ਇਹ ਅੰਦਾਜ਼ੇ ਲੱਗ ਰਹੇ ਨੇ, ਹੁਣ ਅੰਦਾਜ਼ੇ ਇਹ ਨਹੀਂ ਲੱਗ ਰਹੇ ਕਿ ਕੀ ਇਹ ਹੋ ਰਿਹਾ। ਇਸੇ ਦੌਰਾਨ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ ਗੱਲ ਆ ਗਈ ਹੈ ਕਿ ਸਾਹਮਣੇ ਕਿ ਇਹ ਜਿਹੜੇ ਤਿੰਨੇ ਬੰਦੇ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਗੱਲ ਹੈ, ਤੇ ਜਿਹੜਾ ਰਿਮਾਂਡ ਹੈ, ਰਿਮਾਂਡ ਜਿਹੜੇ ਦੋਨੇ ਪਿਓ ਪੁੱਤ ਨੇ, ਇਹਦੇ ਚ ਜਿਹੜਾ ਰਾਘਵ ਗੋਇਲ ਤੇ ਉਹਦਾ ਪਿਤਾ ਵਿੱਕੀ ਗੋਇਲ,
ਉਹਨਾਂ

0: ਰਿਮਾਂਡ ਮੰਗਿਆ ਸੀਗਾ ਤੇ ਰਿਮਾਂਡ ਦੇ ਦਿੱਤਾ ਗਿਆ ਤੇ ਜਿਹੜਾ ਇੱਕ ਸਹਾਇਕ ਹੈ ਜਿਹੜਾ ਇਹਨਾਂ ਦਾ ਅੰਕਿਤ ਉਹਨੂੰ ਜੁਡੀਸ਼ਲ ਨਿਆਂਇਕ ਉਹਦੇ ਲਈ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਇਹਦਾ ਮਤਲਬ ਹੋ ਸਕਦਾ ਇਹ ਦੋ ਬੰਦੇ ਮੇਨ ਅਜੇ ਹੋਣਗੇ ਜਿਹੜੇ ਉਸ ਲੈਵਲ ਦੇ ਉੱਤੇ ਕਰ ਰਹੇ ਨੇ। ਇਹ ਇੱਕ ਅੱਜ ਤੋਂ ਬਾਅਦ ਅਸਲ ਚ ਪਰਦੇ ਖੋਲਣਗੇ, ਕਿੰਨੇ ਖੁੱਲਦੇ ਨੇ ਕਿੰਨੇ ਨਹੀਂ ਖੁੱਲਦੇ ਉਹ ਤੋਂ ਬਾਅਦ ਪਤਾ ਲੱਗੇ।
1: ਸਿੱਧੂ ਸਾਹਿਬ ਜੇ ਇਲਾਜ ਕਰਨ ਡਾਕਟਰ ਦਿੱਲੀ ਤੋਂ ਆ ਗਏ, ਆਪਰੇਸ਼ਨ ਕਰਨ ਆ ਗਏ, ਇਹਦਾ ਮਤਲਬ ਬਦਲਾਖੋਰੀ ਵਾਲਾ ਸਵਾਲ ਤੱਕ ਹੈ। ਪਰ ਜਿਵੇਂ ਸਰਦਾਰ ਹਮੀਰ ਸਿੰਘ ਜੀ ਹੋਰੀ ਕਹਿ ਰਹੇ ਨੇ ਕਿ ਜੇ ਤੁਸੀਂ ਕੋਈ ਕਤਾਈਆਂ ਕੀਤੀਆਂ ਤਾਂ ਹੀ ਤੁਹਾਡੇ ਰੇਡ ਹੋ ਰਹੀ ਹੈ ਨਾ, ਕਿਤੇ ਨਾ ਕਿਤੇ ਤਾਂ ਚੋਲ ਮੋਰੀ ਪਈ ਹੈ, ਇਸ ਲਈ ਮੌਕਾ ਮਿਲ ਰਿਹਾ ਉਹਨਾਂ ਨੂੰ। ਕੀ ਇਹ ਚੂਜ਼ ਕੀਤਾ ਜਾ ਰਿਹਾ ਕਿ ਆਪਾਂ ਕਿਹਨੂੰ ਫੜਨਾ ਕਿਹਨੂੰ ਨਹੀਂ, ਕਦੋਂ ਫੜਨਾ ਕਦੋਂ ਨਹੀਂ, ਕੀ ਇਹ ਤਰੀਕਾ ਅਪਣਾਇਆ ਜਾ ਰਿਹਾ? ਇਹ ਚੋਣਾਂ ਨੂੰ ਧਿਆਨ ਚ ਰੱਖ ਕੇ ਕਾਰਵਾਈ ਹੋ ਰਹੀ ਹੈ। ਸੋ ਇਹ ਅਸੀਂ ਇਹ ਵਰਤਾਰਾ ਪੰਜਾਬ ਦੇ ਹੁਣ ਵੱਡਾ ਹੁੰਦਾ ਦੇਖਾਂਗੇ ਆਉਂਦੇ ਸਮੇਂ ਦੇ ਵਿੱਚ ਏਜੰਸੀਆਂ ਦੀ ਕਾਰਵਾਈ।
2: ਦੇਖੋ ਬੀਜੇਪੀ ਕਾਫੀ ਹਮਲਾਵਰ ਰੁੱਖ ਤੇ ਹੈ, ਅਗਰੈਸਿਵ ਹੈ ਬਹੁਤ ਉਹਦਾ ਰੋਲ ਪੰਜਾਬ ਦੇ ਵਿੱਚ। ਇਹਦੇ ਚ ਕੋਈ ਸ਼ੱਕ ਨਹੀਂ ਹੈ 27 ਦੀਆਂ ਇਲੈਕਸ਼ਨਾਂ ਦੇ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਪਰ ਸਵਾਲ ਇਹ ਹੁੰਦਾ ਵੀ ਇਹ ਅਪਰੋਚ ਹਮੇਸ਼ਾ ਹੀ ਸਿਲੈਕਟਿਵ ਹੁੰਦੀ ਹੈ, ਕਿਹਨੂੰ ਫੜਨਾ ਹੈ ਕਿਹਨੂੰ ਛੱਡਣਾ। ਬਲਕਿ ਆਪਣੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਐਗਜ਼ਾਮਪਲ ਹੈ ਵੀ ਹੁਣ ਆਮ ਆਦਮੀ ਪਾਰਟੀ ਦੇ ਬੰਦੇ ਫੜੇ ਜਾ ਰਹੇ ਹੈ, ਕਿਉਂਕਿ ਉਹਨਾਂ ਨਾਲ ਤਕਰਾਰ ਕਾਫੀ ਵੱਧ ਗਿਆ ਸੀ। ਉਹ ਜਿਹੜੇ ਇੱਥੇ ਬੰਬ ਧਮਾਕੇ ਹੋਏ ਆ ਉਹ ਬੀਜੇਪੀ ਨੂੰ ਸਿੱਧਾ ਸਿੱਧਾ ਦੋਸ਼ੀ ਸਮਝਦੇ ਸੀ, ਪਾਕਿਸਤਾਨ ਨਾਲ ਫਲਾਨਾ ਤਿੰਕਾ ਸਾਰਾ ਕੁਛ ਹੋਇਆ। ਜਾਂ ਉਹਨਾਂ ਦੇ ਕਨਫੈਡਰੇਸ਼ਨ ਦਾ ਜਿਹੜੇ 7 ਰਾਜਾ ਸਭਾ ਦੇ ਐਮ ਪੀ ਗਏ ਆ ਉੱਥੋਂ ਸ਼ੁਰੂ ਹੋਈ ਆ, ਉਹਦੇ ਪਿੱਛੇ ਤਮਾਮ ਆਪਸ ਵਿੱਚ ਦੀ ਐਕਰੀਮਨੀ ਆਪਸ ਵਿੱਚ ਦੀ ਜਿਹੜੀ ਵਿਰੋਧ ਉਹ ਕਾਫੀ ਜ਼ਿਆਦਾ ਹੋ ਗਈ। ਹੁਣ ਸਵਾਲ ਇਹ ਹੈ ਵੀ ਇਹ ਸਿਲੈਕਟਿਵ ਕਿਵੇਂ ਹੈ? ਤੁਸੀਂ ਇਹ ਦੇਖੋ ਵੀ ਇਹ ਚੰਨੀ ਵੀ ਕਰਪਸ਼ਨ ਚ ਫਸਿਆ ਵਾ, ਗੋਆ ਵਾਲੇ ਕੇਸ ਦੇ ਵਿੱਚ ਉਹਦਾ ਵੀ ਨਾਂ ਆਇਆ ਹੋਇਆ। ਬੜਿੰਗ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹ ਡਰੀ ਜਾ ਰਿਹਾ, ਕਹਿ ਰਿਹਾ ਵੀ ਸਾਡੇ ਤੱਕ ਨਾ ਪਹੁੰਚ ਜੇ, ਇੰਡੀਕੇਸ਼ਨ ਹੈਗੀ ਹੈ। ਤੇ ਪਰ ਦੂਜੇ ਪਾਸੇ ਅਕਾਲੀ ਦਲ ਨੇ ਬੜਾ ਚਿਰ ਰਾਜ ਕੀਤਾ, ਕਦੇ ਕੋਈ ਕੇਸ ਨਹੀਂ ਨਿਕਲਿਆ, ਉਹਨਾਂ ਦਾ ਬਿਲਕੁਲ ਸਾਫ ਸੁਥਰੇ ਸਭ ਕੁਛ ਠੀਕ ਠਾਕ ਹੈ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੇ ਇਹ ਸਾਰੀ ਚੀਜ਼ ਮੈਨੇਜ ਕਿਵੇਂ ਕੀਤੀ। ਰੌਲਾ ਤਾਂ ਮੈਨੇਜ ਹੈ, ਪੋਲੀਟੀਕਲ ਮੈਨੇਜਮੈਂਟ ਹੈ, ਸਾਰੀ ਕਰ ਲੈਂਦੇ ਆ ਇਹ। ਹੁਣ ਕਾਂਗਰਸ ਤਾਂ ਪੋਲੀਟੀਕਲ ਮੈਨੇਜ ਨਹੀਂ ਕਰ ਸਕਦੀ, ਮੈਨੇਜਮੈਂਟ ਨਹੀਂ ਕਰ ਸਕਦੀ, ਤੇ ਬੀਜੇਪੀ ਦੇ ਵਿਜੇ ਵੀ ਬੀਜੇਪੀ ਬੀਜੇਪੀ ਦੇ ਸੰਬੰਧ ਚ ਉਹਨਾਂ ਦਾ ਕੋਈ ਇਹੋ ਜਿਹਾ ਨਹੀਂ ਹੋਣਾ। ਹੁਣ ਰਵਾ ਵੀ ਅਕਾਲੀ ਦਲ ਦੀ ਮੈਨੇਜਮੈਂਟ ਹੈ ਤੇ ਸਾਰਾ ਕੁਛ। ਇਹ ਨਹੀਂ ਹੈ ਵੀ ਉਹਨੂੰ ਤਾਂ ਬਿਲਕੁਲ 15 ਸਾਲਾਂ ਦੇ ਵਿੱਚ ਵੀ ਕੁਛ ਨਹੀਂ ਨਿਕਲਿਆ, ਹਾਂ ਪਹਿਲੇ ਵਾਰੀ ਦੌਰ ਚ ਨਿਕਲਿਆ ਜਾਂ ਦੂਜੇ ਦੌਰ ਚ ਦੋਵਾਂ ਚ ਨਹੀਂ ਕੁਛ ਹੋਇਆ। ਤੇ ਇਸ ਕਰਕੇ ਫਿਰ ਇਹ ਹੁਣ ਬੜੀ ਇਹੀ ਗੱਲ ਹੈ ਵੀ ਕਿੰਨੀ ਸਿਲੈਕਟਿਵ ਅਪਰੋਚ ਹੈ, ਕਿੰਨੀ ਪੋਲੀਟੀਕਲ ਓਰੀਐਂਟਡ ਜਾਂ ਪੋਲੀਟਿਕਸ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਇਹ ਸਾਰਾ ਕੁਛ ਤਾਂ ਪੋਲੀਟਿਕਸ ਕਰਕੇ ਕੀਤਾ ਜਾ ਰਿਹਾ। ਇਹਦੇ ਚ ਆਪਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਬਿਜ਼ਨਸ ਹੈ ਜਿਹੜਾ ਇੰਡੀਆ ਦੇ ਵਿੱਚ ਕਿਸੇ ਵੀ ਲੈਵਲ ਤੇ, ਉਹਦਾ ਸ਼ੈਲ ਕੰਪਨੀਆਂ ਖੋਲੀਆਂ ਜਾਂਦੀਆਂ ਬੇਨਾਮੀਆਂ ਸ਼ੈਲ। ਅੱਜ ਵੀ ਇਹਦੇ ਲੇਬਰ ਦਾ ਸੱਜੇ ਅਰੋੜਾ ਦੇ ਵਿੱਚ ਵੀ ਉਹ ਲੇਬਰ ਦੇ ਨਾਂ ਉੱਤੇ ਡੇਲੀ ਵੇਜਰ ਦੇ ਨਾਂ ਉੱਤੇ ਕੰਪਨੀਆਂ ਜਿਹਦੇ ਚ ਕਰੋੜਾਂ ਰੁਪਈਆਂ ਦਾ ਦੇਣ ਲੈਣ ਹੋ ਰਿਹਾ। ਇਹ ਸਾਰੇ ਇਹਨੂੰ ਸ਼ੈਲ ਕੰਪਨੀਆਂ ਕਿਹਾ ਜਾਂਦਾ, ਇਹਦੇ ਰਾਹੀਂ ਸਾਰਾ ਕੁਛ ਕੀਤਾ ਜਾਂਦਾ। ਇਹ ਸਭ ਨੂੰ ਪਤਾ, ਕੋਈ ਬਿਜ਼ਨਸਮੈਨ ਹੈ ਤੇ ਸ਼ੈਲ ਕੰਪਨੀ ਤੋਂ ਬਗੈਰ ਗਰੋ ਨਹੀਂ ਕਰ ਸਕਦਾ, ਕਰਦੇ ਆ ਸਰਕਾਰਾਂ ਵਾਲਾ। ਤੇ ਜਿਹੜੇ ਹੁਣ ਟੈਕਸ ਦੇ ਹੇਵਨ ਬਣੇ ਵੇ ਆ ਸਾਰੇ, ਫਲਾਨੇ ਥਾਂ ਭੇਜ ਦਿਓ, ਬਾਹਰ ਟਾਪੂਆਂ ਤੇ ਭੇਜੀ ਜਾਂਦੇ ਆ ਪੈਸੇ ਸਾਰੇ, ਸਵਿਸ ਬੈਂਕਾਂ ਚ ਸਭ ਨੂੰ ਪਤਾ, ਲੋਕਾਂ ਨੂੰ ਇਹ ਵੀ ਪਤਾ ਵੀ ਇੱਥੋਂ ਵਾਲੇ ਕਿੱਥੇ ਕਿੱਥੇ ਪੈਸੇ ਕੱਢੇ। ਪਰ ਸਿਲੈਕਟਿਵ ਅਪਰੋਚ ਹੈ, ਕਿੱਥੇ ਕਰਨਾ ਕਿੱਥੇ ਨਹੀਂ ਕਰਨਾ, ਪੋਲਿਟਿਕਸ ਨਾਲ ਜੁੜੀ ਹੋਈ ਗੱਲਬਾਤ ਹੈ। ਤੇ ਇਹ ਜਿਹੜਾ ਹੈ ਸਾਰਾ ਕੁਛ, ਪਰ ਇਹ ਵੀ ਜਦੋਂ ਲੋੜ ਪੈਂਦੀ ਹੈ ਬਿਜ਼ਨਸ ਦੇ ਵਿੱਚ ਇਹਨਾਂ ਨੂੰ ਨੈਟਵਰਕਿੰਗ ਹਮੇਸ਼ਾ ਪ੍ਰਾਈਵੇਟ ਬੰਦਿਆਂ ਕੋਲੇ ਹੁੰਦੀ ਹੈ। ਇੱਥੇ ਪੰਜਾਬ ਦੇ ਪੁਲਿਸ ਅਫਸਰਾਂ ਦੇ ਤੇ ਸੀਨੀਅਰ ਬਿਊਰੋਕਰੈਟਸ ਦੇ ਜਿਹੜੇ ਪੈਸੇ ਹੈ ਤੇ ਉਹਨਾਂ ਨੂੰ ਇੱਕ ਨੰਬਰ ਦੇ ਕਰਨ ਲਈ ਇੱਥੇ ਪ੍ਰਾਈਵੇਟ ਬੰਦੇ ਬੈਠੇ ਆ। ਤੇ ਸਾਰਿਆਂ ਨੂੰ ਪਤਾ ਕਈ ਫੜੇ ਫੁੜੇ ਵੀ ਗਏ ਵਿੱਚੋਂ, ਪ੍ਰਾਪਰਟੀ ਡੀਲਰਾਂ ਕੋਲੇ ਇੱਧਰ ਰਾਹੀਂ ਸਾਰੇ ਕਰਦੇ ਆ, ਇਵੇਂ ਪੋਲੀਟੀਸ਼ੀਅਨ ਕਰਦੇ ਆਪਦਾ ਸਾਰੇ ਪੈਸੇ ਬਾਹਰ ਕੱਢੀ ਜਾਂਦੇ ਆ। ਤੇ ਇਸ ਕਰਕੇ ਸਾਡੇ ਚੀਫ ਮਿਨਿਸਟਰ ਤੇ ਵੀ ਇਸ ਕਿਸਮ ਦੇ ਦੋਸ਼ ਲੋਕ ਲਾਉਂਦੇ ਆ ਵੀ ਉਹਦੀ ਮਾਤਾ ਤੇ ਉਹਦੀ ਭੈਣ ਆਸਟ੍ਰੇਲੀਆ ਦੇ ਇੰਨੇ ਚੱਕਰ 11 ਚੱਕਰ ਲਾਏ ਆ, ਕਿਵੇਂ ਲਾਏ ਆ ਇਹ ਸਾਰਾ ਕੁਛ। ਦੇਖੋ ਸਵਾਲ ਤਾਂ ਇਹ ਆ ਵੀ ਨੈਟਵਰਕਿੰਗ ਵਿੱਚ ਜਿਹੜੀ ਆਹ ਮਲੋਟ ਵਾਲੇ ਗੋਇਲ ਪਰਿਵਾਰ ਹੈ ਨੈਟਵਰਕਿੰਗ ਵਿੱਚ ਮਾਹਰ ਸੀਗਾ, ਤੇ ਆਮ ਆਦਮੀ ਪਾਰਟੀ ਪੀ ਆਰ ਚ ਮਾਹਰ ਸੀ, ਉਹਨੇ ਇੰਨਾ ਪੀ ਆਰ ਕ੍ਰੀਏਟ ਕਰ ਲਿਆ ਤੇ ਜਿੱਤ ਗਏ 92 ਸੀਟਾਂ ਇੱਥੇ। ਕਿਸੇ ਦੀ ਕਿਸੇ ਚ ਮਹਾਰਤ ਹੈ, ਕਿਸੇ ਦੀ ਕਿਸੇ ਚ ਮਹਾਰਤ ਵਗੈਰ ਨਹੀਂ ਕੰਮ ਚੱਲਦਾ, ਇਹ ਸਾਰੇ ਚਲਾ ਰਹੇ ਆ। ਬਾਕੀ ਹਮਾਮ ਵਿੱਚ ਸਾਰੇ ਨੰਗੇ ਜੇ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ, ਤੇ ਉਹਦੇ ਚ ਕੋਈ ਵੀ ਨਹੀਂ ਹੈ ਵੀ ਕੋਈ ਦੁੱਧ ਧੋਤਾ ਸਾਰੀ ਗੱਲ।

0: ਸਭ ਸਭ ਅੱਗੇ ਪਿੱਛੇ ਸਾਰਾ ਏਦਾਂ ਹੀ ਚੱਲਦਾ। ਸਾਡੀ ਤਾਂ ਪੋਲੀਟੀਕਲ ਕਲਾਸ ਹੈ ਹੀ ਸਾਰੀ ਇਸੇ ਕਿਸਮ ਦਾ, ਉਹ ਸੈਂਟਰ ਤੋਂ ਡਰਿਵਨ ਹੈ, ਉੱਥੋਂ ਚਾਲੂ ਹੁੰਦੀ ਹੈ ਤੇ ਸਾਰੀ ਦੇ ਵਿੱਚ ਹੀ ਸਾਰਾ ਕੋਈ ਕਿਸੇ ਦਾ ਨਾਂ ਲੈ ਲਓ, ਕਦੇ ਲੈ ਲਓ, ਉਹ ਸਾਰਿਆਂ ਦਾ ਕਰਪਸ਼ਨ ਹੈ। ਹੋਰਾਂ ਸਟੇਟਾਂ ਚ ਵੀ ਇਹੀ ਹਾਲ, ਪਰ ਸਾਡੇ ਤੱਕ ਇਸੇ ਕਰਕੇ ਪੰਜਾਬ ਦੀ ਖੇਤਰੀ ਗੱਲਬਾਤ ਸਾਰੀ ਫੈਡਰਲਿਜ਼ਮ ਕਿਸੇ ਗੱਲ ਤੇ ਇਹ ਬੋਲਦੇ ਨੇ, ਕਿਉਂਕਿ ਨਹੀਂ ਤਾਂ ਫਿਰ ਨੰਗੇ ਹੋ ਜਾਣਗੇ, ਕੋਈ ਨਾ ਕੋਈ ਗੱਲ ਫੜੀ ਜਾਊਗੀ ਸਾਰੀ, ਇਸ ਕਰਕੇ ਕਿਸੇ ਤੇ ਨੀ ਗੱਲ ਖੜਦੇ। ਪੰਜਾਬ ਦੇ ਕਿੰਨੇ ਬੀਬੀਐਮ ਚੋ ਸਾਡਾ ਹਿੱਸਾ ਗਿਆ, ਫਲਾਨਾ ਗਿਆ, ਤਿਮਕਾ ਗਿਆ, ਸਾਰਾ ਕੁਛ ਚੱਲਿਆ ਜਾਵੇ, ਕੋਈ ਗੱਲ ਨੀ। ਇਹ ਸੈਂਟਰਲਾਈਜੇਸ਼ਨ ਦੇ ਪ੍ਰੋਸੈਸ ਵਿੱਚ ਇਹਨਾਂ ਨੇ ਹਿੱਸਾ ਪਾਇਆ, ਕੀਤਾ ਤਾਂ ਕਾਂਗਰਸ ਨੇ ਵੀ ਸੈਂਟਰਲਾਈਜੇਸ਼ਨ ਦਾ, ਜਦੋਂ ਉਹਨਾਂ ਦੇ ਹੇਡੇ ਸੀ, ਬੜੇ ਚੰਗੇ ਦਿਨ ਸੀ, ਉਦੋਂ ਉਹਨਾਂ ਨੇ 75 ਦੇ ਦਿਲਾਂ ਦੇ ਵਿੱਚ ਬੜੇ ਜ਼ਿਆਦੇ ਸਾਰੀਆਂ ਬਹੁਤ ਜ਼ਿਆਦਾ ਇਹੋ ਜਿਹੇ ਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਕੀਤਾ। ਕਾਂਗਰਸ ਨੇ ਤਾਂ ਸ਼ੁਰੂ ਕੀਤਾ ਸੀ, ਬੀਜੇਪੀ ਨੇ ਹੋਰ ਤੇਜ਼ ਕਰਤਾ। ਇਸ ਕਰਕੇ ਇਹ ਜਿਹੜਾ ਸਾਡਾ ਜਿਹੜਾ ਰੋਲ ਹੈ ਨਾ, ਇਹ ਸਾਡੇ ਇਹ ਦੇਖਣਾ ਪਊ, ਸਾਡੀਆਂ ਪਾਰਟੀਆਂ, ਪੰਜਾਬ ਦੀਆਂ ਪਾਰਟੀਆਂ ਨੀ, ਇਹ ਪਾਵਰ ਪੋਲਿਟਿਕਸ ਆ, ਪਾਵਰ ਪੋਲਿਟਿਕਸ ਪੈਸਾ ਤੇ ਇਲੈਕਸ਼ਨ ਕਿਵੇਂ ਜਿੱਤਣੀ ਆ, ਇਹੀ ਗੱਲ ਆ ਗਈ। ਇਹ ਮੁੱਦੇ ਹੈ ਨੀ, ਇਹ ਸਾਡੇ ਕੋਈ ਹੋਮ ਗਰਾਉਂਡ ਪਾਰਟੀ ਹੈ ਨੀ, ਇਸ ਕਰਕੇ ਕੋਈ ਮੁੱਦਾ ਨੀ ਨਿਕਲਿਆ ਸਾਡਾ, ਜਿਵੇਂ ਹੁਣ ਆ ਗਿਆ ਇਹ ਨੈਰੇਟਿਵ ਨਵਾਂ ਬਣ ਗਿਆ। ਹਾਂਜੀ,
1: ਚੋਣ ਜਿੱਤਣ ਦਾ ਹੀ ਬਸ ਫਾਰਮੂਲੇ ਲੱਭੇ ਜਾ ਰਹੇ ਨੇ। ਸਰਦਾਰ ਅਮੀਰ ਸਿੰਘ ਜੀ, ਪੰਜਾਬ ਸਰਕਾਰ ਕੋਈ ਵੀ ਮਸਲਾ ਆਵੇ, ਖਾਸ ਕਰ ਸੈਂਟਰ ਨਾਲ ਪੰਜਾਬ ਦਾ ਮਸਲਾ ਆਵੇ, ਉੱਧਰ ਜਾ ਕੇ ਰਾਜਨੀਤਿਕ ਲੜਾਈ ਲੜਨ ਦੀ ਬਜਾਏ ਆਪ ਵੀ ਅਦਾਲਤ ਵੱਲ ਨੂੰ ਭੱਜਦੀ ਰਹੀ ਹੈ ਕਿ ਵਾਰ ਵਾਰ ਚਲੋ ਅਸੀਂ ਅਦਾਲਤ ਚੱਲੇ। ਪਰ ਹੁਣ ਸਾਰਾ ਵਰਤਾਰਾ ਜੋ ਜੋ ਘਿਰਦੇ ਫਸਦੇ ਜਾ ਰਹੇ ਨੇ ਉਹ ਵੀ ਮੈਂ ਦੇਖ ਰਿਹਾ। ਪਿਛਲੇ ਦਿਨਾਂ ਚ ਰਜਿੰਦਰ ਗੁਪਤਾ ਵੀ ਹਾਈਕੋਰਟ ਨੂੰ ਗਏ, ਆ ਹਰਭਜਨ ਭੱਜੀ ਵੀ ਭੱਜੇ ਹਾਈਕੋਰਟ ਨੂੰ, ਤੇ ਆ ਹਰਚਰਨ ਭੁੱਲਰ ਹੋਰੀ ਵਾਰ ਵਾਰ ਜਾ ਰਹੇ ਨੇ ਕਿ ਹਾਂਜੀ ਮੇਰੇ ਤੇ ਕੇਸ ਨੀ ਬਣਦਾ ਸੀ ਬੀਆਈ ਦਾ ਸਾਰਾ ਕੁਛ, ਤੇ ਹੁਣ ਸੰਜੀਵ ਅਰੋੜਾ ਵੀ, ਸੰਜੀਵ ਅਰੋੜਾ ਨੇ ਜਿਵੇਂ ਚੈਲੰਜ ਕੀਤਾ ਆਪਣੀ ਗ੍ਰਿਫਤਾਰੀ ਨੂੰ ਜਾਂ ਆਪਣੇ ਰਿਮਾਂਡ ਨੂੰ, ਕੀ ਕੋਈ ਉੱਥੋਂ ਰਾਹਤ ਮਿਲਦੀ ਦਿਖਦੀ ਹੈ? ਕੀ ਆਉਂਦੇ ਸਮੇਂ ਚ ਕੋਈ ਰਾਹਤ ਮਿਲ ਜਾਏਗੀ? ਕੀ ਇਹ ਕੋਈ ਬਚਾਅ ਦਾ ਕਾਰਨ ਬਣ ਸਕਦਾ ਹੈ ਹਾਈਕੋਰਟ ਤੱਕ ਜਾਣਾ? ਇਹ ਵਰਤਾਰਾ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਇਹੀ ਕਾਰਵਾਈ ਹੋ ਜਾਂਦੀ ਹੈ?
2: ਉਹ ਹੈ ਹੀ, ਜਦੋਂ ਵੀ ਬੰਦਾ ਫਸਦਾ ਉਹਨੇ ਸਾਰੇ ਐਫਰਟ ਕਰਨੇ ਹੁੰਦੇ ਨੇ, ਤੇ ਅਦਾਲਤ ਦਾ ਇੱਕ ਤਰੀਕਾ ਬਚਦਾ ਜਦੋਂ ਐਫ ਆਈ ਆਰ ਹੋ ਜਾਂਦੀ ਹੈ ਜਾਂ ਬਾਕੀ ਹੈ ਤੁਹਾਡੇ ਕੋਲ ਜਾਣ ਦਾ, ਪਰ ਉਹ ਕਿਹੜੀ ਗੱਲ ਤੇ ਜਾਂਦੇ ਨੇ ਇਹ ਗੱਲ ਹੈ ਕਿ ਕੀ ਉਹਨੂੰ ਤਕਨੀਕੀ ਤੌਰ ਦੇ ਉੱਤੇ ਹੀ ਐਫ ਆਈ ਆਰ ਕੁਐਸ਼ ਹੋ ਜੇ ਤਾਂ ਆਪਣਾ ਕੰਮ ਹੀ ਨਾ ਚੱਲੇ, ਜਾਂ ਉਹ ਇਹ ਕਹਿੰਦਾ ਕਿ ਮੈਂ ਬਿਲਕੁਲ ਸਾਫ ਪਾਕ ਹਾਂ, ਮੇਰੀ ਜਾਂਚ ਜਿਵੇਂ ਮਰਜ਼ੀ ਕਰ ਲਓ ਪਰ ਬਿਗੜ ਆ ਜਾਤੀ ਨਾ ਹੋਵੇ। ਇਹ ਦੋ ਗੱਲਾਂ ਚ ਫਰਕ ਹੈ। ਔਰ ਇਹਦੇ ਚ ਜੇਕਰ ਦੇਖਿਆ ਜਾਏ ਤੇ ਬੈਕਗਰਾਉਂਡ ਚ ਪੰਜਾਬ ਦੀ ਚ ਆਪਾਂ ਦੇਖਦੇ ਹਾਂ ਤਾਂ ਜਿਹੜੇ ਪੋਲੀਟੀਸ਼ੀਅਨ ਖਿੜੇ ਹੋਏ ਪੋਲੀਟੀਸ਼ੀਅਨ ਸੀ ਸ਼ੁਰੂ ਤੋਂ ਆਏ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਕ ਆਪਣੇ ਤਰੀਕੇ ਨਾਲ ਐਡਜਸਟ ਕਰਨ ਦਾ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਬਾਰ ਬਾਰ ਅਸੈਂਬਲੀ ਚ ਕਹਿੰਦੇ ਸੁਣੇ ਜਾਂਦੇ ਸੀਗੇ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ 2002 ਦੇ ਵਿੱਚ ਆਉਂਦਿਆਂ ਹੀ ਬਾਦਲ ਪਰਿਵਾਰ ਤੇ ਮਗਰ ਬਿਜਨਸ ਲਾਈ ਤੇ ਬਿਜਨਸ ਫੀਤੇ ਚੱਕੀ, ਬਹੁਤ ਲਗਭਗ ਸਾਲ ਡੇਢ ਸਾਲ ਬਿਜਨਸ ਫੀਤੇ ਚੱਕੀ ਚੱਲਦੀ ਸੀ, ਇੱਥੇ ਇੰਨਾ, ਇੱਥੇ ਇੰਨਾ, ਅਮਰੀਕਾ ਇੰਨਾ, ਇੱਥੇ ਫਲਾਨਾ। ਉਹ ਵਾਰ ਵਾਰ ਬਾਦਲ ਸਾਹਿਬ ਇਹ ਕਹਿੰਦੇ ਸੀ ਕਿ ਉਹ ਜਿਹੜੇ ਬੈਠੇ ਨੇ ਗੈਲਰੀਆਂ ਚ ਨਾ ਅਫਸਰ, ਇਹਨਾਂ ਨੇ ਵੀ ਬਹੁਤ ਕੁਝ ਬਣਾਇਆ ਹੁੰਦਾ ਬੜਾ, ਇਹ ਕਹਿੰਦੇ ਲੜਦੇ ਨੇ ਆਪਸ ਚ, ਇਸ ਲਈ ਸਿਆਸਤਦਾਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਸਾਡਾ ਤਮਾਸਾ ਦੇਖਦੇ ਨੇ ਤੇ ਸਾਨੂੰ ਆਪਸ ਚ ਨਹੀਂ ਲੜਨਾ ਚਾਹੀਦਾ, ਸਾਨੂੰ ਇੱਕ ਦੂਜੇ ਤੇ ਮਦਦਗਾਰ ਹੋਣਾ ਚਾਹੀਦਾ। ਇਹ ਗੱਲਾਂ ਨੌਰਮਲੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿੰਦੇ ਸੀ, ਸ਼ਾਇਦ ਉਹੀ ਗੱਲ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਝ ਆ ਗਈ। ਫਿਰ ਉਹ ਤੋਂ ਬਾਅਦ ਜਦੋਂ ਅਕਾਲੀ ਬਾਦਲ ਅਕਾਲੀ ਬੀਜੇਪੀ ਸਰਕਾਰ ਆਈ 2007 ਚ, ਕੈਪਟਨ ਅਮਰਿੰਦਰ ਸਿੰਘ ਦੇ ਸਿਟੀ ਸੈਂਟਰ ਘੁਟਾਲੇ ਤੋਂ ਲੈ ਕੇ ਹੋਰ ਕਈ ਖੁੱਲ ਗਏ, ਉਦੋਂ ਬਾਅਦ ਫਿਰ ਇਹ ਗੱਲ ਆਮ ਪੰਜਾਬ ਦੀ ਪਬਲਿਕ ਚ ਪ੍ਰਚਲਿਤ ਹੋਈ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਦੀ ਦੁਬਈ ਚ ਮੀਟਿੰਗ ਹੋ ਗਈ, ਕੋਈ ਕਹਿੰਦਾ ਕਿੱਥੇ ਮੀਟਿੰਗ ਹੋ ਗਈ, ਕਿੱਥੇ ਮੀਟਿੰਗ ਹੋ ਗਈ, ਮਿਲ ਕੇ ਚੱਲਦੇ ਨੇ। ਆਮ ਆਦਮੀ ਪਾਰਟੀ ਨੇ ਇਹਨੂੰ ਸਲੋਗਨ ਬਣਾਇਆ ਕਿ ਕਾਂਗਰਸ ਤੇ ਅਕਾਲੀ ਆਪਸ ਚ ਮਿਲੇ ਹੋਏ ਨੇ, ਇਹ ਇੱਕ ਦੂਜੇ ਦੇ ਖਿਲਾਫ਼ ਕੁਝ ਨੀ ਕਰਦੇ। ਇਹ ਪਬਲਿਕ ਦੇ ਵਿੱਚ ਗੱਲ ਨਾ ਕੇਵਲ ਪ੍ਰਚਾਰੀ ਗਈ ਬਲਕਿ ਪਬਲਿਕ ਨੂੰ ਬੜੇ ਪੱਧਰ ਤੇ ਜਚਣ ਵੀ ਲੱਗੀ, ਤਾਂ ਜਾ ਕੇ ਲੋਕ ਇੱਧਰ ਨੂੰ ਇਸ ਲੈਵਲ ਦੇ ਉੱਤੇ ਹੋਏ ਸੀ। ਹੁਣ ਵੀ ਜੇ ਤੁਸੀਂ ਦੇਖੋਗੇ ਜਿਹੜੇ ਬਿਊਰੋਕਰੇਟ ਨੇ ਉਹ ਬਹੁਤ ਘੱਟ ਫੜੇ ਜਾਂਦੇ, ਤੇ ਜਿਹੜੇ ਪੁਲਿਸ ਵੀ ਈਵਨ ਉਸ ਲੈਵਲ ਦੇ ਉੱਤੇ ਘੱਟ, ਇਹ ਤਾਂ ਨੀ ਹੈ ਕਿ ਉਹ ਕਰਪਸ਼ਨ ਉੱਥੇ ਨਹੀਂ ਹੈ ਤੇ ਉੱਥੇ ਹੈ, ਇਹਦਾ ਮਤਲਬ ਇੱਕ ਛੇ ਤਾਂ ਹੈ। ਜੇਕਰ ਓਵਰਆਲ ਸਿਸਟਮ ਚ ਦੇਖਿਆ ਜਾਏ ਤਾਂ ਸਿਸਟਮ ਚ ਤਾਂ ਕਿਉਂਕਿ ਫਿਰ ਵੀ ਅਜੇ ਮੋਟਾ ਮੋਟਾ ਹੁੰਦੀਆਂ ਨੇ, ਮਾੜਾ ਮੋਟਾ ਰੰਜਸ ਇੱਕ ਦੂਜੇ ਦਾ ਕੁਛ ਚੀਜ਼ਾਂ ਸਾਹਮਣੇ ਆ ਹੀ ਜਾਂਦੀਆਂ ਨੇ, ਪਰ ਅੱਗੇ ਜਾਂਦੇ ਜਾਂਦੇ ਇਹ ਮਾਮਲੇ ਕਾਫੀ ਘੜ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ DIG ਹਰਚਰਨ ਸਿੰਘ ਭੁੱਲਰ ਦਾ ਮਾਮਲਾ ਸੀ, ਜਿਹੜੇ ਮੁਅੱਤਲ DIG, ਉਹ ਕੀ ਮਾਮਲਾ ਸੀ? ਪਹਿਲਾਂ ਤਾਂ ਕਹਿੰਦੇ ਸਭ ਸਾਫ਼ ਹੋ ਜਾਏਗਾ, ਜਦੋਂ ਸਾਫ਼ ਨਹੀਂ ਹੋਇਆ ਸਭ ਕੁਝ ਸਾਹਮਣੇ ਆਉਣ ਲੱਗਿਆ, ਕਿੰਨੇ ਜੁਡੀਸ਼ਲ ਅਫਸਰਾਂ ਦੇ ਤੇ

ਕਿੰਨੇ ਹੀ IAS IPS ਤੇ ਹੋਰ ਬਿਊਰੋਕਰੇਟਸ ਦੇ ਨਾਮ ਆਉਣ ਲੱਗੇ, ਥੋੜੀ ਸਲੋ ਹੋ ਗਈ ਨਾ ਗੱਡੀ, ਉਸ ਲੈਵਲ ਦੇ ਉੱਤੇ ਨਹੀਂ ਗਈ ਤੇ ਹੁਣ ਉਹ ਭੁੱਲੜੋਂ ਨੀ ਕੱਢ ਨੀ ਜਾ ਰਹੇ ਨੇ ਹਾਈਕੋਰਟ ਹੁਣ ਦੁਬਾਰਾ ਫੇਰ ਇੰਨੇ ਸਮੇਂ ਬਾਅਦ, ਪਹਿਲਾਂ ਵੀ ਚਲੇ ਗਏ ਸੀ ਉਹ ਕਿ ਜੀ CBI ਜਿਹੜੀ ਆਈ ਹੈ ਇਹ FIR ਇਸ ਲਈ ਕੁਐਸ ਕਰੋ ਕਿ ਉਹ ਆਥੋਰਾਈਜ਼ ਨਹੀਂ ਹੈ, ਉਹ ਅਧਿਕਾਰਤ ਨਹੀਂ ਹੈ, ਕਿਉਂਕਿ 2020 ਦੇ ਵਿੱਚ ਪੰਜਾਬ ਨੇ ਜਨਰਲ ਕੰਸੈਂਟ ਵਾਪਸ ਲੈ ਲਈ ਸੀ ਜਿਵੇਂ ਹੋਰ 8 ਰਾਜਾਂ ਨੇ 9 ਰਾਜਾਂ ਨੇ ਲਈ ਹੋਈ ਹੈ। ਇਸ ਲਈ ਪੰਜਾਬ ਦੀ ਸਰਕਾਰ ਤੋਂ ਪੁੱਛੇ ਬਿਨਾਂ CBI ਪੰਜਾਬ ਦੇ ਵਿੱਚ ਕਰਪਸ਼ਨ ਦੇ ਮਾਮਲੇ ਤੇ ਨਹੀਂ ਉਹ ਕਰ ਸਕਦੀ, ਡੀਲ ਨਹੀਂ ਕਰ ਸਕਦੀ। ਇਸ ਕਰਕੇ ਉਹ ਕੇਸ ਨੂੰ ਤੇ ਉਹਨੂੰ ਇਹ ਟੈਕਨੀਕਲ ਗਰਾਊਂਡ ਤੇ ਉਹ ਕਹਿੰਦੇ ਨੇ ਖਹਿੜਾ ਛੋਟੇ, ਬਾਕੀ ਲੜਾਈ ਕਰਕੇ ਨਹੀਂ ਕਹਿੰਦੇ ਕਿ ਬਾਕੀ ਗੱਲ ਠੀਕ ਹੈ ਕਿ ਨਹੀਂ। ਹਾਲਾਂਕਿ ਪਹਿਲਾਂ ਵੀ ਨੀ ਉਹਨਾਂ ਦੀ ਸੁਣਵਾਈ ਬਹੁਤੀ ਹੋਈ ਤੇ ਹੁਣ ਕਿੰਨੀ ਹੋਏਗੀ ਇਹ ਪਤਾ ਲੱਗੂਗਾ, ਹਜੇ ਤਾਂ ਪੇਸ਼ੀ ਪੈਗੀ ਉਹਨਾਂ ਦੇ ਵੀ ਸ਼ਾਇਦ 26 ਮਈ ਪੈਗੀ ਹੈ ਉਹਨਾਂ ਦੀ। ਹੁਣ ਇਹ ਜਿਹੜੇ ਨੇ ਸੰਜੀਵ ਅਰੋੜਾ ਇਹ ਵੀ ਇਹਨਾਂ ਦੇ ਵੱਲੋਂ ਟੈਕਨੀਕਲ ਗਰਾਊਂਡ ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਉਹ ਹਾਈਕੋਰਟ ਦੇ ਵਿੱਚ ਕੀ ਕਹਿ ਰਹੇ ਨੇ ਉਹਨਾਂ ਦੇ ਵਕੀਲ, ਉਹ ਇਹ ਕਹਿ ਰਹੇ ਨੇ ਕਿ ਇੱਕ ਤਾਂ FIR ਛੁਪਾ ਕੇ ਰੱਖੀ ਹੈ ਜੀ ਇਹਨਾਂ ਨੇ, ਜਿਹੜੀ ਗੱਲ ਸੰਦੀਪ ਪਾਠਕ ਇੱਕ ਲੈਵਲ ਦੇ ਉੱਤੇ ਕਰ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ ਆ ਕੇ, ਆਮ ਆਦਮੀ ਪਾਰਟੀ ਦੀ ਗੌਰਮੈਂਟ ਦੇ ਖਿਲਾਫ ਹਾਈਕੋਰਟ ਦੇ ਵਿੱਚ ਉਹ ਕੀ ਕਹਿ ਰਿਹਾ ਕਿ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਜਾਂ ਆਲੇ ਦੁਆਲੇ ਪਤਾ ਲੱਗਿਆ ਕਿ ਮੇਰੇ ਖਿਲਾਫ 2 FIR ਨੇ, ਤੇ ਇਸ ਕਰਕੇ 2 FIR ਦਾ ਮੈਨੂੰ ਦੱਸਿਆ ਜਾਵੇ ਜਾਂ ਤਾਂ ਜਾਂ ਰੋਕ ਲਾਈ ਜਾਵੇ ਮੇਰੀ ਗ੍ਰਿਫਤਾਰੀ ਤੇ। ਦੂਜੀ ਪੇਸ਼ੀ ਹੋ ਗਈ, ਦੂਜੀ ਤੱਕ FIR ਕੋਈ ਪੇਸ਼ ਨਹੀਂ ਕਰ ਸਕਿਆ ਆਮ ਆਦਮੀ ਪਾਰਟੀ ਦਾ ਜਿਹੜਾ ਐਡਵੋਕੇਟ ਜਨਰਲ ਦਫ਼ਤਰ ਦੇ ਆਫਿਸ ਨੇ, ਕੋਰਟ ਨੇ ਉਹਨੂੰ ਵੀ ਅਗਲੀ ਪੇਸ਼ੀ ਤੱਕ ਰਾਹਤ ਦੇ ਦਿੱਤੀ ਵੀ ਤੈਨੂੰ ਗ੍ਰਿਫਤਾਰ ਕੋਈ ਨੀ ਕਰੇਗਾ, ਅਗਲੀ ਪੇਸ਼ੀ ਤੇ ਲਿਆਓ ਕਿਹੜੀ FIR FIR ਹੈ ਜਾਂ ਉਹੀ ਡਰਾਮਾ ਦਿੱਤਾ ਜਾਂ ਕੀ ਹੈ ਉਹ ਅਲੱਗ ਗੱਲ ਹੈ। ਉਹ ਹੈ ਜੀ ਕੇਸ ਹੁਣ ਸੰਜੀਵ ਅਰੋੜਾ ਇਹ ਲੈ ਕੇ ਆਇਆ, ਉਹ ਕਹਿੰਦੇ ਨੇ ਇਹਨਾਂ ਨੇ 19 ਅਪ੍ਰੈਲ ਨੂੰ FIR ਦਰਜ ਕੀਤੀ ਜਿਹੜੀ ਕਿ ਰਿਕਾਰਡ ਦੇ ਵਿੱਚ ED ਨੇ ਹੁਣ ਜਦੋਂ ਰਿਮਾਂਡ ਲੈਣਾ ਸੀ ਉਦੋਂ ਪੇਸ਼ ਕੀਤੀ ਹੈ, ਤੇ ਇਹ 11 ਮਈ ਤੱਕ ਦੱਸਿਆ ਨੀ ਹੈ ਸਾਹਮਣੇ ਨਹੀਂ ਲਿਆਂਦਾ, ਇਹ ਹੇਰਾ ਫੇਰੀ ਹੈ। ਔਰ ਇਸ ਕਰਕੇ ਜੇਕਰ ਇਹ ਹੇਰਾ ਫੇਰੀ ਹੈ ਤਾਂ ਇਹ ਮੇਰਾ ਜਿਹੜਾ ਪੀੜਿਤ ਬੰਦਾ ਹੈ ਵੀ ਉਹਦੇ ਨਾਲ ਧੱਕਾ ਹੈ ਇਹਨੂੰ ਰਾਹਤ ਦਿੱਤੀ ਜਾਵੇ। ਦੂਜੀ ਗੱਲ ਉਹ ਇਹ ਕਹਿ ਰਿਹਾ ਕਿ ED ਨੇ ਸੰਵਿਧਾਨਕ ਤੌਰ ਤੇ ਜਾਂ ਲਾਅ ਦੇ ਤੌਰ ਤੇ ਕਾਨੂੰਨ ਦੇ ਤੌਰ ਤੇ ਜੋ ਸੰਜੀਵ ਅਰੋੜਾ ਦਾ ਜਾਂ ਇੱਕ ਵਿਕਟਮ ਦਾ ਜਾਂ ਇੱਕ ਅਕਿਊਜ਼ਡ ਦਾ, ਵਿਕਟਮ ਤਾਂ ਕਾਹਦਾ ਅਕਿਊਜ਼ਡ ਹੈ ਮੁਲਜ਼ਮ ਹੈ, ਵਿਕਟਮ ਤਾਂ ਪਤਾ ਲੱਗੂਗਾ ਵੀ ਕੁਝ ਨਹੀਂ ਦੇਖਣ ਦਾ ਜੀ ਇਹ ਵਿਕਟਮ ਸੀ ਚਲੋ ਜੀ ਬਾਕੀ ਹੋ ਗਿਆ, ਅਕਿਊਜ਼ਡ ਦਾ ਉਹ ਕਹਿੰਦੇ ਨੇ ਵਕਾਲਤਨਾਮੇ ਤੇ ਆਪਣੇ ਮੁਖਤਿਆਰਨਾਮਾ ਕਿਸੇ ਨੂੰ ਦੇ ਕੇ ਜਾਣ ਤੇ ਜੇ ਬਾਅਦ ਦੇ ਕੰਮ ਜਿਹੜੇ ਚਲਾਉਣੇ ਨੇ ਉਹ ਤੇ ਦਸਤਖਤ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ ਅਸੀਂ ਕਹਿੰਦੇ ਪਟੀਸ਼ਨ ਸੰਜੀਵ ਅਰੋੜੇ ਵੱਲੋਂ ਨਹੀਂ ਲੈ ਕੇ ਆਏ, ਉਹਦੇ ਬੇਟੇ ਵੱਲੋਂ ਲੈ ਕੇ ਆਏ ਆ, ਉਹਦਾ ਬੇਟਾ ਜਿਹੜਾ ਹੈ ਸੰਜੀਵ ਅਰੋੜਾ ਦਾ ਉਹਦੇ ਵੱਲੋਂ ਇਹ ਮਤਲਬ ਕਾਵਿਆ ਅਰੋੜਾ ਵੱਲੋਂ ਪਟੀਸ਼ਨ ਪਾਈ ਗਈ। ਤੇ ਤੀਜੀ ਗੱਲ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਇੱਕ ਕੰਪਨੀ ਬਣਾਈ ਹੈ ਇਹ ਸਾਰਾ ਵਗੈਰਾ, ਉਹ ਜਿਹੜੀ ਕਹਿੰਦੇ ਨੇ ਇੱਕ ਮਜ਼ਦੂਰ ਦੇ ਨਾਂ ਤੇ ਹੈ, ਡੇਲੀ ਵੇਜਰ ਦੇ ਨਾਂ ਤੇ ਹੈ, ਉਹ ਕਹਿੰਦੇ ਸਾਰਾ ਸਾਡਾ ਜਿਹੜਾ ਲੈਣ ਦੇਣ ਹੈ ਪੂਰਾ ਪਾਰਦਰਸ਼ੀ ਹੈ, ਪਾਰਦਰਸ਼ਤਾ ਦੇ ਤੌਰ ਦੇ ਉੱਤੇ ਜਿੰਨੀ ਵੀ ਜਿਹੜਾ ਲੈਣ ਦੇਣ ਹੋਇਆ ਉਹ ਥਰੂ ਬੈਂਕ ਹੋਇਆ, ਕੋਈ ਵੀ ਸਾਡੇ ਕੋਲ ਉਹਦੇ ਚ ਚੋਰ ਮੋਰੀ ਨਹੀਂ ਹੈ, ਇਸ ਲਈ ਇਹ ਚੀਜ਼ ਗਲਤ ਹੈ ਜੀ ਕਹਿੰਦੇ। ਹੁਣ ਇਹ ਕੁਝ ਦਲੀਲਾਂ ਦੇ ਰਹੇ ਨੇ, ਅਦਾਲਤ ਨੇ ਤੁਰੰਤ ਕੋਈ ਰਾਹਤ ਨਹੀਂ ਦਿੱਤੀ, 16 ਮਈ ਪਾਤੀ ਦਲੀਲਾਂ ਦੋਨਾਂ ਦੀਆਂ ਸੁਣ ਲਈਆਂ, ਉਦੋਂ ਬਾਅਦ ਪਤਾ ਲੱਗੂਗਾ ਕਿ ਕੀ ਹੋਣਾ ਕੀ ਨਹੀਂ ਹੋਣਾ। ਪਰ ਸਵਾਲ ਇਹ ਨਹੀਂ ਹੈ ਕਿ ਤੁਸੀਂ ਇਕੱਲੇ ਬੈਂਕ ਰਾਹੀਂ ਜਾਂ ਇਕੱਲੇ, ਇਹਦਾ ਮਤਲਬ ਜਾਂ ਤੁਸੀਂ ਕਿਸੇ ਡੇਲੀ ਵੇਜਰ ਦੇ ਨਾਂ ਤੇ ਕੰਪਨੀ ਖੜੀ ਕਰ ਦਿਓ, ਕੋਈ ਦਾਲ ਚ ਕਾਲਾ ਤਾਂ ਹੋਏਗਾ, ਕੋਈ ਤਾਂ ਕਿਤੇ ਨਾ ਕੋਈ ਗੱਲ ਹੋਏਗੀ ਕਿ ਕਿਉਂ ਕਰਨ ਦੀ ਲੋੜ ਪੈਂਦੀ ਹੈ, ਉਹ ਕਿੰਨਾ ਕੁ ਪਾਰਦਰਸ਼ੀ ਹੁੰਦਾ ਕਿੰਨਾ ਕੁ ਨਹੀਂ, ਫਿਰ ਇਹ ਚੀਜ਼ਾਂ ਤਾਂ ਦੇਖਣੀਆਂ ਨੇ ਇਹਦੇ ਤੇ। ਇਦੋਂ ਵੀ ਵੱਡੀ ਗੱਲ ਜਿਹੜੇ ਸੰਜੀਵ ਅਰੋੜਾ ਦਾ ਮੰਤਰੀ ਆਉਣ ਤੋਂ ਬਾਅਦ ਜੋ ਇਮੇਜ ਬਣਿਆ ਉਹ ਇਮੇਜ ਪੂਰੇ ਪੰਜਾਬ ਦੇ ਅੰਦਰ ਇਹ ਬਣਿਆ ਕਿ ਅਰਵਿੰਦ ਕੇਜਰੀਵਾਲ ਉਹਨਾਂ ਦਾ ਸਭ ਤੋਂ ਬਲੂ ਆਈਡ ਬੋਏ ਦੀ ਤਰ੍ਹਾਂ ਉਹਨੇ ਕੰਮ ਕੀਤਾ, ਪੰਜਾਬ ਦੀਆਂ ਜ਼ਮੀਨਾਂ ਨੂੰ ਪੰਜਾਬ ਦੇ ਵੱਖ ਵੱਖ ਮਾਮਲਿਆਂ ਨੂੰ, ਇੱਕ ਲੇਟੈਸਟ ਜਿਹੜੀ ਗੱਲ ਹੋਈ ਜਿੱਥੇ ਮੋਰਚਾ ਚੰਦ ਚਮਕੌਰ ਸਾਹਿਬ ਜਿਹੜੀ ਪੇਪਰ ਮਿਲ ਦੇ ਖਿਲਾਫ਼ ਤੇ ਚਮਕੌਰ ਸਾਹਿਬ ਦੀ ਮਿਲ ਤੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਕੁਝ ਕਲੈਸ਼ ਹੋਇਆ।

ਜਿਹੜੇ ਲੜ ਰਹੇ ਬੰਦੇ ਨੇ ਉਹ ਨਹੀਂ ਔਰ ਸੰਜੀਵ ਅਰੋੜਾ ਨੇ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਥ੍ਰੈਟਨਿੰਗ ਟੋਨ ਇੱਕ ਲੈਵਲ ਦੀ ਗੱਲ ਕੀਤੀ ਕੇਜਰੀਵਾਲ ਤੱਕ ਸ਼ਿਕਾਇਤਾਂ ਕੀਤੀਆਂ ਤੇ ਬਾਕੀ ਦੀਆਂ ਗੱਲਾਂ ਕੀਤੀਆਂ ਕਿ ਜਿਹੜੇ ਮਾਮਲੇ ਹੋ ਰਹੇ ਨੇ ਗਲਤ ਨੇ ਤੇ ਫੈਕਟਰੀ ਤੁਸੀਂ ਲੱਗਣ ਨੀ ਦੇ ਰਹੇ ਫਲਾਣਾ ਨੀ ਦੇਖ ਰਹੇ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ ਜੋ ਮਰਜ਼ੀ ਹੋਵੇ ਜੇ ਉਹ ਰੈਡ ਕੈਟਾਗਰੀ ਦੀ ਇੰਡਸਟਰੀ ਹੈ ਜਿਹੋ ਜਿਹਾ ਮਰਜ਼ੀ ਕੁਛ ਹੈ ਇਹਦਾ ਨਾ ਇਨਵਾਇਰਮੈਂਟ ਨਾਲ ਨਾ ਲੋਕਾਂ ਨਾਲ ਨਾ ਬਾਕੀ ਨਾਲ ਗੱਲ ਉਸ ਪਾਸੇ ਤੋਰਨ ਦੇ ਜਿਹੜੇ ਸਵਾਲ ਸੀ ਇਹਦੇ ਚ ਇਹ ਲੱਗਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਫਿਰ ਜਿਹੜਾ ਇਹ ਲੈਂਡ ਪੂਲਿੰਗ ਤੋਂ ਲੈ ਕੇ ਬਾਕੀ ਪੀ ਐਸ ਪੀ ਸੀ ਐਲ ਦੀਆਂ ਜ਼ਮੀਨਾਂ ਇੰਸਟੀਟਿਊਸ਼ਨ ਨੂੰ ਕਿੱਲ ਕਰਨ ਦਾ ਮਾਮਲਾ ਕਿ ਸੀ ਐਮ ਡੀ ਵੀ ਤੁਸੀਂ ਉਹਦੀਆਂ ਯੋਗਤਾਵਾਂ ਘੱਟ ਕਰਦੇ ਹੋ ਜਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਬੀਜੇਪੀ ਨੇ ਕੀਤੀਆਂ ਨੇ ਗੌਰਮੈਂਟ ਨੇ ਪਾਰਲੀਮੈਂਟ ਦੇ ਵਿੱਚ ਕਿ ਉਹਦੀ ਨਿਯੁਕਤੀ ਕਿਵੇਂ ਕਰਨੀ ਹੈ ਕਿਸ ਕੌਣ ਕਰੇਗਾ ਕਿਵੇਂ ਹੈ ਸੁਪਰੀਮ ਕੋਰਟ ਦੀ ਜਜਮੈਂਟ ਠੁਕਰਾਤੀ ਹੈ ਉਸੇ ਤਰ੍ਹਾਂ ਇੱਥੇ ਵੀ ਪੀ ਐਸ ਪੀ ਸੀ ਐਲ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਜਿਹੜੇ ਡਾਇਰੈਕਟਰ ਲਾਉਣੇ ਨੇ ਉਹ ਲਾਏ ਨੇ ਉਨਾ ਚਿਰ ਐਡਵਰਟਾਈਜਮੈਂਟ ਜਾਰੀ ਨਹੀਂ ਕੀਤੀ ਜਿੰਨਾ ਚਿਰ ਤੁਹਾਡੇ ਬੰਦੇ ਇਸ ਨੋਟੀਫਿਕੇਸ਼ਨ ਦੇ ਕਾਬਲ ਨਹੀਂ ਹੋ ਗਏ ਜਿਹੜਾ ਤੁਸੀਂ ਸ਼ਰਤਾਂ ਘਟਾਈਆਂ ਨੇ ਸ਼ਰਤਾਂ ਘਟਾ ਨਰਮ ਰੱਖ ਕੇ ਵੀ ਉਹਨਾਂ ਨੂੰ ਮੇਚ ਦੇ ਕਰਕੇ ਵੀ ਉਹ ਚਾਰ ਚਾਰ ਮਹੀਨੇ ਉਹਦੇ ਯੋਗ ਨਹੀਂ ਹੋਏ ਘਟਾ ਕੇ ਵੀ ਫਿਰ ਵੀ ਉਦੋਂ ਬਾਅਦ ਇਹ ਗੱਲਾਂ ਕੀਤੀਆਂ ਇਹ ਗੱਲਾਂ ਨੂੰ ਕੌਣ ਭੁੱਲੇਗਾ ਬੰਦਾ ਬਾਕੀ ਤਾਂ ਜੋ ਮਰਜ਼ੀ ਹੋਣਗੀਆਂ ਤਾਂ ਹੋਣਗੀਆਂ ਇਸ ਕਰਕੇ ਇਹ ਜਿਹੜਾ ਇੱਕ ਜਾਲ ਜਾਲ ਜਿਹੜਾ ਬਕੜ ਜਾਲ ਹੈ ਪੰਜਾਬ ਦੇ ਲੋਕਾਂ ਦੀ ਗਰਦਨ ਦੇ ਆਲੇ ਦੁਆਲੇ ਬੁਣਿਆ ਗਿਆ ਜਾਂ ਬੁਣਿਆ ਜਾ ਰਿਹਾ ਇਹ ਗੱਲ ਨੂੰ ਤਾਂ ਕੋਈ ਨੀ ਹਾਂ ਅਮਨ ਅਰੋੜਾ ਕਹਿ ਰਿਹਾ ਅਮਨ ਅਰੋੜਾ ਕੀ ਕਹਿ ਰਿਹਾ ਕਿ ਜਦੋਂ ਦਾ ਮੈਂ ਜਾਣਦਾ ਸੰਜੀਵ ਅਰੋੜਾ ਜੀ ਮਿਹਨਤੀ ਬਹੁਤ ਨੇ ਸ਼ਾਮ ਨੂੰ 7 ਵਜੇ ਫੋਨ ਕਰੋ ਕਹਿੰਦੇ ਮੈਂ ਦਫ਼ਤਰ ਚਾਹੀ ਸਵੇਰੇ ਕਰੋ ਮੈਂ ਦਫ਼ਤਰ ਚਾਹੀ ਇਹ ਤਾਂ ਕੋਈ ਨੀ ਕਹਿੰਦਾ ਕਿ ਗੌਤਮ ਅਡਾਨੀ ਮਿਹਨਤੀ ਨਹੀਂ ਹੈ ਇਹ ਤਾਂ ਕੋਈ ਨੀ ਕਹਿੰਦਾ ਕਿ ਅਨਿਲ ਅੰਬਾਨੀ ਮਿਹਨਤੀ ਨਹੀਂ ਹੈ ਜਾਂ ਦੂਜਾ ਮੁਕੇਸ਼ ਅੰਬਾਨੀ ਮਿਹਨਤੀ ਨਹੀਂ ਹੈ ਮਿਹਨਤੀ ਤਾਂ ਉਹ ਸਾਰੇ ਹੁੰਦੇ ਨੇ ਜਿਹੜਾ ਲੁੱਟ ਦੇ ਮਾਲ ਲਈ ਜਿੰਨਾ ਕੰਮ ਕਰਨਾ ਹੁੰਦਾ ਉਹ ਜ਼ਿਆਦਾ ਮਿਹਨਤੀ ਹੁੰਦਾ ਦੂਜਾ ਦਾ ਕਿਉਂਕਿ ਉਹਦੇ ਕੋਲ ਬਾਕੀ ਦੀਆਂ ਚੀਜ਼ਾਂ ਕੱਲਾ ਇਸ ਗਰਾਊਂਡ ਤੇ ਤਾਂ ਨੀ ਬੰਦੇ ਨੂੰ ਤੁਸੀਂ ਕਹਿ ਸਕਦੇ ਕਿ ਉਹ ਮਿਹਨਤੀ ਹੈ ਬਾਕੀ ਬਾਰੇ ਮੈਂ ਕੁਝ ਨੀ ਕਹਿਣਾ

ਰੇਡੀਓ ਸਰਸੰਗਮ 94.7 ਐਫਐਮ ਤੇ ਜੀ ਹੁਣ ਇੱਕ ਗੱਲਬਾਤ ਤੁਸੀਂ ਪੱਤਰਕਾਰ ਅਮੀਰ ਸਿੰਘ ਨਾਲ ਪੰਜਾਬ ਦੇ ਹਾਲਾਤਾਂ ਦੇ ਬਾਰੇ ਮਾਹਰਾਨਾ ਰਾਏ ਸੁਣ ਰਹੇ ਸੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਵਿੱਚ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਰਾਤ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ 94.7 ਐਫਐਮ ਤੇ ਰੇਡੀਓ ਸਰਸੰਗਮ ਮੰਡੇ ਟੂ ਫਰਾਈਡੇ ਸ਼ਾਮ ਦੇ 4 ਤੋਂ 6 ਅਤੇ 8 ਤੋਂ 10 ਸਾਡੇ ਪੱਕੇ ਪ੍ਰੋਗਰਾਮ ਹੁੰਦੇ ਨੇ ਗਿਫਟ ਕਾਰਡ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਕੱਢਣੇ ਨੇ ਸੋ ਤੁਸੀਂ ਪ੍ਰੋਗਰਾਮ ਸੁਣਦੇ ਰਹਿਣਾ 94.7 ਐਫਐਮ ਤੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੱਥੇ ਹੀ ਬਸ ਇੰਨਾ ਹੀ ਮੈਂ ਮੇਰੀ ਮੁਲਾਕਾਤ ਹੁਣ 9 ਵਜੇ ਆਪ ਜੀ ਨਾਲ ਹੋਵੇਗੀ ਤਦ ਤੱਕ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ